ਸਵੇਰ ਸਿਰਫ ਸੂਰਜ ਦੇ ਚੜ੍ਹਨ ਦਾ ਨਾਮ ਨਹੀਂ, ਇਹ ਨਵੇਂ ਖਿਆਲਾਂ ਦੇ ਜਨਮ ਦਾ ਵੀ ਵੇਲਾ ਹੈ। ਇਹ ਆਪਣੇ ਆਪ ਨਾਲ ਇੱਕ ਨਵਾਂ ਵਾਅਦਾ ਕਰਨ ਦਾ ਸਮਾਂ ਹੈ ਕਿ ਅੱਜ ਦਾ ਦਿਨ ਕੱਲ੍ਹ ਨਾਲੋਂ ਵਧੀਆ ਬਣਾਵਾਂਗੇ। ਆਪਣੀ ਮੁਸਕਾਨ ਨੂੰ ਆਪਣਾ ਗਹਿਣਾ ਬਣਾ ਲਓ, ਆਪਣੀ ਮੁਸਕਾਨ ਨੂੰ ਆਪਣਾ ਗਹਿਣਾ ਬਣਾ ਲਓ ਅਤੇ ਆਪਣੀ ਨਿਮਰਤਾ ਨੂੰ ਪਹਿਚਾਣ। ਦਿਲ ਵਿੱਚ ਪਿਆਰ, ਬੋਲਾਂ ਵਿੱਚ ਮਿਠਾਸ ਅਤੇ ਆਪਣੇ ਕਰਮਾਂ ਵਿੱਚ ਸੱਚਾਈ ਰੱਖੋ। ਦੁਆ ਕਰ ਕਿ ਹਰ ਘਰ ਵਿੱਚ ਖੁਸ਼ੀਆਂ ਵਸਣ, ਦੁਆ ਕਰ ਕਿ ਹਰ ਘਰ ਵਿੱਚ ਖੁਸ਼ੀਆਂ ਵਸਣ, ਹਰ ਚਿਹਰੇ 'ਤੇ ਮੁਸਕਾਨ ਖਿੜੇ, ਕਿਸੇ ਦਾ ਦਿਲ ਨਾ ਦੁਖੇ ਅਤੇ ਹਰ ਰੂਹ ਨੂੰ ਸਕੂਨ ਮਿਲੇ। ਜਿਨ੍ਹਾਂ ਨੇ ਤੇਰਾ ਸਾਥ ਦਿੱਤਾ ਉਹਨਾਂ ਦਾ ਸ਼ੁਕਰ ਕਰ, ਜਿਨ੍ਹਾਂ ਨੇ ਤੇਰਾ ਸਾਥ ਦਿੱਤਾ ਉਹਨਾਂ ਦਾ ਸ਼ੁਕਰ ਕਰ, ਅਤੇ ਜਿਨ੍ਹਾਂ ਨੇ ਠੋਕਰਾਂ ਉਹਨਾਂ ਤੋਂ ਸਬਕ ਲੈ, ਕਿਉਂਕਿ ਜ਼ਿੰਦਗੀ ਹਰ ਪਲ ਕੁਝ ਨਾ ਕੁਝ ਸਿਖਾਉਂਦੀ ਹੈ ਅਤੇ ਹਰ ਸਵੇਰ ਇੱਕ ਨਵੀਂ ਕਿਤਾਬ ਖੋਲ੍ਹਦੀ ਹੈ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਤੁਹਾਡੀ ਆਪਣੀ ਆਰ ਜੇ ਤਨੂ, ਅਤੇ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਪ੍ਰੋਗਰਾਮ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਤੁਸੀਂ ਸੁਣ ਰਹੇ ਹੋ ਸਾਂਝੀ ਆਵਾਜ਼ ਰੇਡੀਓ ਦਾ ਪ੍ਰੋਗਰਾਮ ਸਤਿ ਸ਼੍ਰੀ ਅਕਾਲ ਮੈਲਬਨ 88.9 ਵਿਨ FM 'ਤੇ। ਹਮੇਸ਼ਾ ਦੀ ਤਰ੍ਹਾਂ ਅਸੀਂ ਤੁਹਾਡੇ ਨਾਲ ਹਰੇਕ ਸੋਮਵਾਰ ਵਾਅਦੇ ਮੁਤਾਬਕ ਸਾਂਝ ਪਾਉਣ ਆ ਗਏ ਹਾਂ, ਸਵੇਰੇ 10 ਵਜੇ ਤੋਂ ਲੈ ਕੇ 12 ਵਜੇ ਤੱਕ। ਉਮੀਦ ਕਰਦੇ ਹਾਂ ਕਿ ਤੁਸੀਂ ਵੀ ਸਾਡੇ ਪ੍ਰੋਗਰਾਮ ਨੂੰ ਇੰਨੀ ਹੀ ਬੇਸਬਰੀ ਦੇ ਨਾਲ ਵੇਟ ਕਰਦੇ ਹੋਵੋਗੇ। ਹਮੇਸ਼ਾ ਦੀ ਤਰ੍ਹਾਂ ਅਸੀਂ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਇੱਕ ਬਹੁਤ ਹੀ ਸੋਹਣੇ ਜਿਹੇ ਸ਼ਬਦ ਦੇ ਨਾਲ, ਅਤੇ ਉਸ ਤੋਂ ਬਾਅਦ ਕਰਾਂਗੇ ਗੱਲਾਂ ਬਾਤਾਂ ਅਤੇ ਸੁਣਾਂਗੇ ਕੁਝ ਨਵੇਂ ਨਵੇਂ ਗੀਤ। ਸ਼ੁਰੂਆਤ ਕਰਦੇ ਹਾਂ ਅੱਜ ਦੇ ਪ੍ਰੋਗਰਾਮ ਦੀ ਇੱਕ ਬਹੁਤ ਹੀ ਸੋਹਣੇ ਸ਼ਬਦ ਤੋਂ। ਵਾਪਸ ਆਉਣੇ ਫਿਰ।

0: Rotten Island.
1: ਵਾਪਸ ਆ ਗਿਆ ਸਟੂਡੀਓ ਦੇ ਵਿੱਚ ਅਤੇ ਤੁਸੀਂ ਸੁਣ ਰਹੇ ਹੋ ਸਾਂਝੀ ਆਵਾਜ਼ ਰੇਡੀਓ ਦਾ ਪ੍ਰੋਗਰਾਮ ਸਤਿ ਸ਼੍ਰੀ ਅਕਾਲ ਮੈਲਬਨ। ਦਿਨ ਦੀ ਸ਼ੁਰੂਆਤ ਕਰਦਿਆਂ ਇੱਕ ਪਿਆਰੇ ਜਿਹੇ ਹੁਕਮਨਾਮੇ ਨਾਲ ਦੇਖਦੇ ਹਾਂ ਕਿ ਅੱਜ ਦਾ ਹੁਕਮਨਾਮਾ ਸਾਨੂੰ ਕੀ ਸਿਖਾਉਂਦਾ ਆ। ਸਲੋਕ ਮਹੱਲਾ ਤੀਜਾ। ਕਾਮਣ ਤੋਂ ਸਿੰਗਾਰ ਕਰ ਤਾਂ ਪਹਿਲਾਂ ਕੰਤ ਮਨਾਏ, ਮਤ ਸੇਜੈ ਕੰਤ ਨਾ ਆਵਈ ਏਵੇਂ ਬਿਰਥਾ ਜਾਏ। ਕਾਮਣ ਪਿਰਮਨ ਮਾਨਿਆ ਤੋ ਬਣਿਆ ਸਿੰਗਾਰ, ਕੀਆ ਤੋ ਪਰਵਾਨ ਹੈ ਜਾਸੋ ਧਰੇ ਪਿਆਰ। ਭਾਓ ਸਿਗਾਰਤ ਬੋਲ ਰਸ ਭੋਜਨ ਭਾਓ ਕਰੇ, ਤਨ ਮਨ ਸੌਂਪੈ ਕੰਤ ਕੋ ਤੋ ਨਾਨਕ ਭੋਗੈ ਕਰੇ। ਮਹੱਲਾ ਤੀਜਾ। ਕਾਜ ਫੂਲ ਤੰਬੋਲ ਰਸਲੇ ਧਨ ਕੀਆ ਸਿੰਗਾਰ, ਸੇਜੈ ਕੰਤ ਨਾ ਆਇਓ ਏਵੇਂ ਭਇਆ ਵਿਕਾਰ। ਮਹੱਲਾ ਤੀਜਾ। ਧਨ ਪਿਰ ਇਹ ਨਾ ਆਖਿਅਨ ਬਹਿਨ ਇਕੱਠੇ ਹੋਏ, ਏਕ ਜੋਤ ਦੋਏ ਮੂਰਤ ਧਨ ਪਿਰ ਕਹੀਐ ਸੋਏ ਪੌੜੀ। ਭੈ ਬਿਨ ਭਗਤ ਨਾ ਹੋਵੇ ਨਾਮ ਨਾ ਲੱਗੈ ਪਿਆਰ, ਸਤਿਗੁਰ ਮਿਲਿਐ ਭਾਉ ਉਪਜੈ ਭੈ ਭਾਏ ਰੰਗ ਸਵਾਰ। ਤਨ ਮਨ ਰੱਤਾ ਰੰਗ ਸਿਉ ਹੋਮੈ ਤ੍ਰਿਸ਼ਨਾ ਮਾਰ, ਮਨ ਤਨ ਨਿਰਮਲ ਅਤ ਸੋਹਣਾ ਭੇਟਿਆ ਕ੍ਰਿਸ਼ਨ ਮੁਰਾਰ। ਭਉ ਭਾਉ ਸਭ ਤਿਸ ਦਾ ਸੋਚ ਸੱਚ ਵਰਤੈ ਸੰਸਾਰ। ਹੇ ਇਸਤਰੀ ਤਦੋਂ ਸਿੰਗਾਰ ਬਣਾ ਜਦੋਂ ਪਹਿਲਾਂ ਖਸਮ ਨੂੰ ਪ੍ਰਸੰਨ ਕਰ ਲੈ, ਨਹੀਂ ਤਾਂ ਮਤਾ ਖਸਮ ਸੇਜ 'ਤੇ ਆਵੇ ਹੀ ਨਾ ਅਤੇ ਸਿੰਗਾਰ ਐਵੇਂ ਵਿਅਰਥ ਹੀ ਚਲਾ ਜਾਏ। ਹੇ ਇਸਤਰੀ ਜੇ ਖਸਮ ਦਾ ਮਨ ਮੰਨ ਜਾਏ ਤਾਂ ਹੀ ਸ਼ਿੰਗਾਰ ਬਣਿਆ ਸਮਝ, ਇਸਤਰੀ ਦਾ ਸ਼ਿੰਗਾਰ ਕੀਤਾ ਹੋਇਆ ਤਾਂ ਹੀ ਕਬੂਲ ਹੈ ਜੇ ਖਸਮ ਉਸਨੂੰ ਪਿਆਰ ਕਰੇ। ਹੇ ਨਾਨਕ ਜੇ ਜੀਵ ਇਸਤਰੀ ਪ੍ਰਭੂ ਦੇ ਡਰ ਵਿੱਚ ਰਹਿਣ ਨੂੰ ਸ਼ਿੰਗਾਰ ਅਤੇ ਪਾਨ ਦਾ ਰਸ ਬਣਾਉਂਦੀ ਹੈ, ਪ੍ਰਭੂ ਦੇ ਪਿਆਰ ਨੂੰ ਭੋਜਨ ਭਾਵ ਜ਼ਿੰਦਗੀ ਦਾ ਆਧਾਰ ਬਣਾਉਂਦੀ ਹੈ ਅਤੇ ਆਪਣਾ ਤਨ ਮਨ ਖਸਮ ਪ੍ਰਭੂ ਦੇ ਹਵਾਲੇ ਕਰ ਦਿੰਦੀ ਹੈ, ਭਾਵ ਪੂਰਨ ਤੌਰ 'ਤੇ ਪ੍ਰਭੂ ਦੀ ਰਜ਼ਾ ਵਿੱਚ ਤੁਰਦੀ ਹੈ, ਉਸਨੂੰ ਖਸਮ ਪ੍ਰਭੂ ਮਿਲਦਾ ਹੈ। ਇਸਤਰੀ ਦੇ ਸੁਰਮਾ ਫੁੱਲ ਅਤੇ ਪਾਨਾਂ ਦਾ ਰਸ ਲੈ ਕੇ ਸ਼ਿੰਗਾਰ ਕੀਤਾ, ਪਰ ਜੇ ਖਸਮ ਸੇਜ 'ਤੇ ਨਾ ਆਇਆ ਤਾਂ ਕੀ ਇਹ ਸ਼ਿੰਗਾਰ ਸਗੋਂ ਵਿਕਾਰ ਬਣ ਗਿਆ, ਕਿਉਂਕਿ ਵਿਛੋੜੇ ਦੇ ਕਾਰਨ ਇਹ ਦੁਖਦਾਈ ਹੋ ਗਿਆ। ਜੋ ਸਿਰਫ ਸਰੀਰਕ ਤੌਰ 'ਤੇ ਰਲ ਕੇ ਬਹਿਣ ਉਹਨਾਂ ਨੂੰ ਅਸਲ ਇਸਤਰੀ ਖਸਮ ਨਹੀਂ ਆਖੀਦਾ। ਜਿਨ੍ਹਾਂ ਦੇ ਦੋਹਾਂ ਜਿਸਮਾਂ ਵਿੱਚੋਂ ਇੱਕੋ ਆਤਮਾ ਹੋ ਜਾਏ ਉਹ ਹੈ ਇਸਤਰੀ ਅਤੇ ਉਹ ਹੈ ਪਤੀ। ਪ੍ਰਭੂ ਦੇ ਡਰ ਵਿੱਚ ਰਹਿਣ ਤੋਂ ਬਿਨਾਂ ਉਸਦੀ ਭਗਤੀ ਨਹੀਂ ਹੋ ਸਕਦੀ ਅਤੇ ਉਸਦੇ ਨਾਮ ਵਿੱਚ ਪਿਆਰ ਨਹੀਂ ਬਣ ਸਕਦਾ, ਭਾਵ ਉਸਦਾ ਨਾਮ ਪਿਆਰਾ ਨਹੀਂ ਲੱਗ ਸਕਦਾ। ਇਹ ਡਰ ਤਾਂ ਹੀ ਪੈਦਾ ਹੁੰਦਾ ਹੈ ਜੇ ਗੁਰੂ ਮਿਲੇ। ਇਸ ਤਰ੍ਹਾਂ ਡਰ ਦੀ ਰਾਹੀਂ ਅਤੇ ਪਿਆਰ ਦੀ ਰਾਹੀਂ ਭਗਤੀ ਦਾ ਰੰਗ ਸੋਹਣਾ ਚੜ੍ਹਦਾ ਹੈ। ਪ੍ਰਭੂ ਦੇ ਡਰ ਅਤੇ ਪਿਆਰ ਦੀ ਸਹਾਇਤਾ ਨਾਲ ਹਉਮੈ ਅਤੇ ਤ੍ਰਿਸ਼ਨਾ ਨੂੰ ਮਾਰ ਕੇ ਮਨੁੱਖ ਦਾ ਮਨ ਅਤੇ ਸਰੀਰ ਪ੍ਰਭੂ ਦੀ ਭਗਤੀ ਦੇ ਰੰਗ ਵਿੱਚ ਰੰਗ ਜਾਂਦੇ ਹਨ। ਪ੍ਰਭੂ ਨੂੰ ਮਿਲਿਆ ਮਨ ਅਤੇ ਸਰੀਰ ਪਵਿੱਤਰ ਅਤੇ ਸੁੰਦਰ ਹੋ ਜਾਂਦੇ ਨੇ। ਇਹ ਡਰ ਅਤੇ ਪ੍ਰੇਮ ਸਭ ਕੁਛ ਜਿਸ ਪ੍ਰਭੂ ਦਾ ਬਖਸ਼ਿਆ ਮਿਲਦਾ ਹੈ ਉਹ ਆਪ ਜਗਤ ਵਿੱਚ ਹਰ ਥਾਂ ਮੌਜੂਦ ਹੁੰਦਾ ਹੈ।

ਤੁਸੀਂ ਸੁਣ ਰਹੇ ਹੋ ਸਾਂਝੇ ਆਵਾਜ਼ ਰੇਡੀਓ ਦਾ ਪ੍ਰੋਗਰਾਮ ਸਤਿ ਸ਼੍ਰੀ ਅਕਾਲ ਮੈਲਬਨ 88.9 ਵਿਨ ਐਫ ਐਮ 'ਤੇ ਤੁਹਾਡੀ ਆਪਣੀ ਆਰ ਜੇ ਤਨੂ ਦੇ ਨਾਲ। ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਦਿਨ ਦੀ ਸ਼ੁਰੂਆਤ ਕੀਤੀ ਅਸੀਂ ਬਹੁਤ ਹੀ ਸੋਹਣੇ ਸ਼ਬਦਾਂ ਦੇ ਨਾਲ ਅਤੇ ਸਾਡੇ ਹੁਕਮਨਾਮਾ ਸਾਹਿਬ ਦੇ ਨਾਲ। ਹੁਣ ਉਸ ਤੋਂ ਬਾਅਦ ਸਾਡਾ ਜਿਹੜਾ ਅਗਲਾ ਸੈਗਮੈਂਟ ਹੁੰਦਾ ਉਹਦੇ ਵਿੱਚ ਅਸੀਂ ਤੁਹਾਡੇ ਨਾਲ ਕੋਈ ਮੋਟੀਵੇਸ਼ਨਲ ਜਾਂ ਕੋਟ ਸ਼ੇਅਰ ਕਰਦੇ ਹੁੰਦੇ ਹਾਂ ਜਾਂ ਤੁਹਾਡੇ ਨਾਲ ਕੋਈ ਕਹਾਣੀ ਸਾਂਝੀ ਕਰਦੇ ਹੁੰਦੇ ਹਾਂ ਤਾਂ ਕਿ ਜੇ ਸਾਡਾ ਕਿਤੇ ਹੌਸਲਾ ਟੁੱਟਿਆ ਹੋਇਆ ਆ ਜਾਂ ਅਸੀਂ ਕੁਛ ਨੈਗੇਟਿਵ ਫੀਲ ਕਰ ਰਹੇ ਹਾਂ ਤਾਂ ਕਿਤੇ ਨਾ ਕਿਤੇ ਉਹ ਸਾਡੇ ਅੰਦਰ ਇੱਕ ਆਸ ਸਾਡੇ ਅੰਦਰ ਇੱਕ ਉਮੀਦ ਭਰਦੀ ਆ। ਜਾਣਦਿਆਂ ਐਵੇਂ ਹੀ ਇੱਕ ਕਹਾਣੀ ਨੂੰ ਜੋ ਕਿ ਹੈ ਦੋ ਬੀਜਾਂ ਦੀ ਕਹਾਣੀ, ਡਰ ਅਤੇ ਹਿੰਮਤ ਦੀ ਜੰਗ ਦੀ ਕਹਾਣੀ। ਅਸੀਂ ਸਾਰੇ ਜ਼ਿੰਦਗੀ ਵਿੱਚ ਕਦੇ ਨਾ ਕਦੇ ਡਰਦੇ ਹਾਂ, ਨਵੀਂ ਨੌਕਰੀ ਤੋਂ, ਨਵੇਂ ਰਿਸ਼ਤੇ ਤੋਂ, ਨਵੇਂ ਕਾਰੋਬਾਰ ਤੋਂ ਜਾਂ ਆਪਣੇ ਸੁਪਨਿਆਂ ਵੱਲ ਪਹਿਲਾ ਕਦਮ ਚੁੱਕਣ ਤੋਂ। ਪਰ ਇੱਕ ਸਵਾਲ ਹਰ ਇਨਸਾਨ ਨੂੰ ਆਪਣੇ ਆਪ ਤੋਂ ਪੁੱਛਣਾ ਚਾਹੀਦਾ ਆ ਕਿ ਮੈਂ ਡਰ ਦੇ ਨਾਲ ਜੀਣਾ ਚਾਹੁੰਦਾ ਹਾਂ ਜਾਂ ਆਪਣੇ ਸੁਪਨਿਆਂ ਦੇ ਨਾਲ। ਤਾਂ ਆਓ ਇਸ ਸਵਾਲ ਦਾ ਜਵਾਬ ਲੱਭਦੇ ਹਾਂ ਇਸ ਕਹਾਣੀ 'ਚ। ਇੱਕ ਛੋਟਾ ਜਿਹਾ ਪਿੰਡ ਸੀ। ਪਿੰਡ ਦੇ ਬਾਹਰ ਇੱਕ ਬਹੁਤ ਪੁਰਾਣਾ ਖੇਤ ਸੀ। ਉਸ ਖੇਤ ਦਾ ਮਾਲਕ ਸੀ ਇੱਕ ਤਜ਼ਰਬੇਕਾਰ ਕਿਸਾਨ। ਉਸਦੇ ਚਿਹਰੇ 'ਤੇ ਉਮਰ ਦੀਆਂ ਲਕੀਰਾਂ ਸਨ ਪਰ ਅੱਖਾਂ ਵਿੱਚ ਹਜੇ ਵੀ ਉਮੀਦ ਦੀ ਚਮਕ ਸੀ। ਇੱਕ ਸਵੇਰ ਉਹ ਆਪਣੇ ਹੱਥ ਵਿੱਚ ਦੋ ਬੀਜ ਲੈ ਕੇ ਖੇਤ ਵਿੱਚ ਆਇਆ। ਦੋਵੇਂ ਬੀਜ ਇੱਕੋ ਫਲ ਦੇ ਸਨ, ਇੱਕੋ ਦਰਖਤ ਤੋਂ ਆਏ ਸਨ। ਦੋਵਾਂ ਦਾ ਰੰਗ ਵੀ ਇੱਕੋ ਜਿਹਾ ਸੀ, ਦੋਵਾਂ ਦਾ ਆਕਾਰ ਵੀ ਇੱਕੋ ਜਿਹਾ ਸੀ। ਜੇ ਕੋਈ ਉਹਨਾਂ ਨੂੰ ਵੇਖਦਾ ਤਾਂ ਕਦੇ ਫਰਕ ਨਾ ਪਾ ਸਕਦਾ, ਪਰ ਦੋਨਾਂ ਵਿੱਚ ਇੱਕ ਫਰਕ ਸੀ। ਉਹ ਫਰਕ ਸੀ ਉਹਨਾਂ ਦੀ ਸੋਚ ਦਾ। ਕਿਸਾਨ ਨੇ ਦੋਵੇਂ ਬੀਜਾਂ ਨੂੰ ਆਪਣੇ ਹੱਥ ਵਿੱਚ ਰੱਖਿਆ ਅਤੇ ਹੌਲੀ ਜਿਹੀ ਮੁਸਕਰਾਹਟ ਨਾਲ ਕਿਹਾ, ਅੱਜ ਤੋਂ ਤੁਹਾਡੀ ਨਵੀਂ ਜ਼ਿੰਦਗੀ ਸ਼ੁਰੂ ਹੋਣ ਵਾਲੀ ਹੈ। ਇਹ ਸੁਣ ਕੇ ਪਹਿਲਾ ਬੀਜ ਘਬਰਾ ਗਿਆ। ਉਸਨੇ ਸੋਚਿਆ, ਨਵੀਂ ਜ਼ਿੰਦਗੀ ਮਤਲਬ ਮੈਨੂੰ ਮਿੱਟੀ ਦੇ ਹੇਠਾਂ ਦੱਬ ਦਿੱਤਾ ਜਾਵੇਗਾ, ਉੱਥੇ ਤਾਂ ਹਨੇਰਾ ਹੋਵੇਗਾ, ਮੈਨੂੰ ਕੁਝ ਦਿਖੇਗਾ ਵੀ ਨਹੀਂ, ਅਤੇ ਜੇ ਮੈਂ ਮਰ ਗਿਆ ਤਾਂ। ਦੂਜੇ ਬੀਜ ਨੇ ਸ਼ਾਂਤ ਹੋ ਕੇ ਕਿਹਾ, ਹੋ ਸਕਦਾ ਹੈ ਹਨੇਰਾ ਹੋਵੇ, ਪਰ ਸ਼ਾਇਦ ਉਸੇ ਹਨੇਰੇ ਵਿੱਚ ਮੇਰਾ ਭਵਿੱਖ ਵੀ ਲੁਕਿਆ ਹੋਵੇ। ਕਿਸਾਨ ਨੇ ਦੋਵੇਂ ਬੀਜ ਮਿੱਟੀ ਵਿੱਚ ਰੱਖ ਦਿੱਤੇ। ਮਿੱਟੀ ਨੇ ਉਹਨਾਂ ਨੂੰ ਆਪਣੀ ਗੋਦ ਵਿੱਚ ਸਮੇਟ ਲਿਆ। ਪਹਿਲੇ ਬੀਜ ਨੂੰ ਲੱਗਾ ਜਿਵੇਂ ਉਸਦੀ ਦੁਨੀਆ ਖਤਮ ਹੋ ਗਈ ਹੋਵੇ। ਉਹ ਚੀਕਣ ਲੱਗਾ, ਮੈਨੂੰ ਬਾਹਰ ਕੱਢੋ, ਮੈਂ ਰੌਸ਼ਨੀ ਵਿੱਚ ਰਹਿਣਾ ਚਾਹੁੰਦਾ ਹਾਂ, ਮੈਂ ਇਹ ਹਨੇਰਾ ਸਹਿ ਨਹੀਂ ਸਕਦਾ। ਪਰ ਦੂਜਾ ਬੀਜ ਚੁੱਪ ਰਿਹਾ। ਉਸਨੇ ਆਪਣੇ ਆਪ ਨੂੰ ਕਿਹਾ, ਹਰ ਨਵੀਂ ਸ਼ੁਰੂਆਤ ਸਮੇਂ ਲਈ ਹਨੇਰੀ ਲੱਗਦੀ ਹੈ, ਪਰ ਮੈਂ ਭਰੋਸਾ ਰੱਖਾਂਗਾ ਕਿ ਇਹ ਹਨੇਰਾ ਜਲਦੀ ਦੂਰ ਹੋ ਜਾਵੇਗਾ। ਕੁਝ ਦਿਨ ਬੀਤ ਗਏ, ਮੀਂਹ ਸ਼ੁਰੂ ਹੋ ਗਿਆ, ਪਾਣੀ ਮਿੱਟੀ ਵਿੱਚ ਵੜਨ ਲੱਗੀ। ਪਹਿਲਾ ਬੀਜ ਫਿਰ ਡਰ ਗਿਆ, ਹੁਣ ਤਾਂ ਮੈਂ ਡੁੱਬ ਜਾਵਾਂਗਾ, ਇਹ ਸਭ ਮੇਰੇ ਨਾਲ ਹੀ ਕਿਉਂ ਹੋ ਰਿਹਾ ਹੈ। ਦੂਜਾ ਬੀਜ ਮੁਸਕਰਾਇਆ, ਇਹ ਪਾਣੀ ਮੈਨੂੰ ਡੁਬੋਣ ਨਹੀਂ ਆਇਆ, ਮੈਨੂੰ ਜਗਾਉਣ ਆਇਆ ਹੈ। ਕੁਝ ਹਫ਼ਤੇ ਬਾਅਦ ਸੂਰਜ ਨਿਕਲਿਆ, ਮਿੱਟੀ ਗਰਮ ਹੋਈ, ਅੰਦਰੋਂ ਦੋਵੇਂ ਬੀਜਾਂ ਨੂੰ ਇੱਕ ਖਿੱਚ ਮਹਿਸੂਸ ਹੋਈ। ਕੁਦਰਤ ਉਹਨਾਂ ਨੂੰ ਕਹਿ ਰਹੀ ਸੀ, ਹੁਣ ਬਾਹਰ ਆਓ। ਪਰ ਪਹਿਲਾ ਬੀਜ ਫਿਰ ਡਰ ਗਿਆ, ਜੇ ਮੈਂ ਬਾਹਰ ਆ ਗਿਆ ਤਾਂ ਕੋਈ ਮੈਨੂੰ ਤੋੜ ਦੇਵੇਗਾ, ਹਵਾ ਮੈਨੂੰ ਝੁਕਾ ਦੇਵੇਗੀ, ਮੀਂਹ ਮੈਨੂੰ ਵਹਾ ਕੇ ਲੈ ਜਾਵੇਗਾ, ਮੈਂ ਇੱਥੇ ਹੀ ਸੁਰੱਖਿਅਤ ਹਾਂ। ਦੂਜੇ ਬੀਜ ਨੇ ਸੋਚਿਆ, ਹਾਂ ਖਤਰੇ ਹਨ, ਪਰ ਜੇ ਮੈਂ ਬਾਹਰ ਨਹੀਂ ਨਿਕਲਿਆ ਤਾਂ ਮੈਂ ਸਾਰੀ ਉਮਰ ਇੱਕ ਬੀਜ ਹੀ ਰਹਾਂਗਾ। ਉਸਨੇ ਆਪਣੀ ਪੂਰੀ ਤਾਕਤ ਲਗਾਈ, ਮਿੱਟੀ ਨੂੰ ਚੀਰਿਆ, ਪੱਥਰਾਂ ਨਾਲ ਟਕਰਾਇਆ, ਜੜ੍ਹਾਂ ਹੇਠਾਂ ਵਧਾਈਆਂ ਅਤੇ ਇੱਕ ਸਵੇਰ ਧਰਤੀ ਦੀ ਛਾਤੀ ਨੂੰ ਚੀਰ ਕੇ ਇੱਕ ਨਵਾਂ ਜਿਹਾ ਹਰਾ ਅੰਕੁਰ ਬਾਹਰ ਆ ਗਿਆ। ਉਹ ਬਹੁਤ ਛੋਟਾ ਸੀ, ਹਵਾ ਚੱਲੀ, ਉਹ ਝੂਮਿਆ, ਮੀਂਹ ਪਿਆ, ਉਹ ਭਿੱਜ ਗਿਆ, ਧੁੱਪ ਨਿਕਲੀ, ਉਹ ਤਪਿਆ। ਕਈ ਵਾਰ ਉਸਨੂੰ ਲੱਗਦਾ, ਸ਼ਾਇਦ ਮੈਂ ਨਹੀਂ ਬਚਾਂਗਾ, ਪਰ ਹਰ ਵਾਰ ਉਸ ਦੀਆਂ ਜੜ੍ਹਾਂ ਹੋਰ ਡੂੰਘੀਆਂ ਹੋ ਜਾਂਦੀਆਂ। ਉਸਨੂੰ ਸਮਝ ਆ ਗਿਆ
ਤੂਫਾਨ ਦਰਖਤਾਂ ਨੂੰ ਕਮਜ਼ੋਰ ਨਹੀਂ ਕਰਦੇ, ਉਹਨਾਂ ਦੀਆਂ ਜੜ੍ਹਾਂ ਨੂੰ ਹੋਰ ਮਜ਼ਬੂਤ ਕਰਦੇ ਨੇ। ਉੱਧਰ ਪਹਿਲਾ ਬੀਜ ਅਜੇ ਵੀ ਮਿੱਟੀ ਵਿੱਚ ਹੀ ਪਿਆ ਸੀ। ਉਹ ਹਰ ਰੋਜ਼ ਸੋਚਦਾ, ਕੱਲ੍ਹ ਬਾਹਰ ਨਿਕਲਾਂਗਾ, ਪਰ ਉਹ ਕੱਲ੍ਹ ਕਦੇ ਆਈ ਹੀ ਨਹੀਂ। ਉਹ ਆਪਣੇ ਡਰ ਨੂੰ ਆਪਣਾ ਘਰ ਬਣਾ ਕੇ ਬੈਠ ਗਿਆ। ਇੱਕ ਦਿਨ ਸਵੇਰ ਇੱਕ ਚਿੜੀ ਖੇਤ ਵਿੱਚ ਦਾਣੇ ਲੱਭ ਰਹੀ ਸੀ। ਉਸਨੇ ਮਿੱਟੀ ਨੂੰ ਹੌਲੀ ਜਿਹੇ ਖੁਰਚਿਆ, ਪਹਿਲਾ ਬੀਜ ਨਜ਼ਰ ਆ ਗਿਆ। ਉਸਨੇ ਉਸਨੂੰ ਚੁੱਕਿਆ ਅਤੇ ਉੱਡ ਗਈ, ਅਤੇ ਉਸ ਪਹਿਲੇ ਬੀਜ ਦੀ ਕਹਾਣੀ ਖਤਮ ਹੋ ਗਈ। ਨਾ ਉਹ ਪੌਦਾ ਬਣਿਆ, ਨਾ ਦਰਖਤ, ਨਾ ਫੁੱਲ ਅਤੇ ਨਾ ਹੀ ਫਲ। ਉਸਨੇ ਆਪਣੀ ਜ਼ਿੰਦਗੀ ਨਹੀਂ ਗੁਆਈ ਸੀ, ਉਸਨੇ ਮੌਕਾ ਗੁਆ ਦਿੱਤਾ ਸੀ। ਸਾਲ ਲੰਘਦੇ ਗਏ, ਦੂਜਾ ਬੀਜ ਹੁਣ ਇੱਕ ਵਿਸ਼ਾਲ ਦਰਖਤ ਬਣ ਚੁੱਕਾ ਸੀ। ਗਰਮੀਆਂ ਵਿੱਚ ਰਾਹਗੀਰ ਉਸਦੀ ਛਾਂ ਹੇਠ ਆਰਾਮ ਕਰਦੇ, ਬਰਸਾਤ ਵਿੱਚ ਪੰਛੀ ਉਸ ਦੀਆਂ ਟਾਹਣੀਆਂ ਵਿੱਚ ਆਸਰਾ ਲੈਂਦੇ, ਬੱਚੇ ਉਸਦੇ ਹੇਠ ਖੇਡਦੇ, ਉਸ ਦੇ ਫਲ ਕਈਆਂ ਦੀ ਭੁੱਖ ਮਿਟਾਉਂਦੇ। ਇੱਕ ਦਿਨ ਉਹੀ ਬਜ਼ੁਰਗ ਕਿਸਾਨ ਆਪਣੇ ਪੋਤੇ ਨਾਲ ਉੱਥੇ ਆਇਆ। ਪੋਤੇ ਨੇ ਪੁੱਛਿਆ, ਦਾਦਾ ਜੀ, ਇਹ ਦਰਖਤ ਇੰਨਾ ਵੱਡਾ ਕਿਵੇਂ ਬਣ ਗਿਆ? ਕਿਸਾਨ ਨੇ ਮੁਸਕੁਰਾ ਕੇ ਕਿਹਾ, ਪੁੱਤਰ, ਇਹ ਦਰਖਤ ਵੱਡਾ ਇਸ ਲਈ ਨਹੀਂ ਬਣਿਆ ਕਿ ਇਸਨੂੰ ਚੰਗੀ ਮਿੱਟੀ ਮਿਲੀ ਸੀ। ਇਹ ਵੱਡਾ ਇਸ ਲਈ ਬਣਿਆ ਕਿਉਂਕਿ ਇਸਨੇ ਡਰ ਨਾਲੋਂ ਹਿੰਮਤ ਨੂੰ ਵੱਡਾ ਬਣਾਇਆ। ਤਾਂ ਇਸ ਕਹਾਣੀ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ? ਕਿ ਅਸੀਂ ਸਾਰੇ ਉਸ ਦੋ ਬੀਜਾਂ ਵਰਗੇ ਹਾਂ, ਉਹਨਾਂ ਦੋ ਬੀਜਾਂ ਵਿੱਚੋਂ ਇੱਕ ਹਾਂ। ਕਈ ਵਾਰ ਅਸੀਂ ਨੌਕਰੀ ਬਦਲਣ ਤੋਂ ਡਰਦੇ ਹਾਂ, ਆਪਣਾ ਕਾਰੋਬਾਰ ਸ਼ੁਰੂ ਕਰਨ ਤੋਂ ਡਰਦੇ ਹਾਂ ਕਿ ਕਿਸੇ ਨੇ ਮੈਂ ਤੈਨੂੰ ਪਿਆਰ ਕਰਦਾ ਹਾਂ ਕਹਿਣ ਤੋਂ ਡਰਦੇ ਹਾਂ, ਆਪਣੇ ਸੁਪਨਿਆਂ ਦਾ ਪਿੱਛਾ ਕਰਨ ਤੋਂ ਡਰਦੇ ਹਾਂ। ਅਤੇ ਫਿਰ ਅਸੀਂ ਕਹਿੰਦੇ ਹਾਂ, ਸਮਾਂ ਮੇਰੇ ਹੱਕ ਵਿੱਚ ਨਹੀਂ ਸੀ। ਪਰ ਸੱਚ ਇਹ ਆ ਕਿ ਬਹੁਤ ਵਾਰ ਸਮਾਂ ਨਹੀਂ, ਸਾਡਾ ਡਰ ਸਾਡੇ ਰਾਹ ਵਿੱਚ ਖੜ੍ਹਾ ਹੁੰਦਾ ਹੈ। ਬੀਜ ਜੇ ਮਿੱਟੀ ਵਿੱਚ ਦੱਬਣ ਤੋਂ ਡਰ ਜਾਵੇ ਤਾਂ ਕਦੇ ਦਰਖਤ ਨਹੀਂ ਬਣਦਾ। ਪੰਛੀ ਜੇ ਉੱਡਣ ਤੋਂ ਡਰ ਜਾਵੇ ਤਾਂ ਉਹ ਕਦੇ ਅਸਮਾਨ ਨਹੀਂ ਦੇਖਦਾ। ਅਤੇ ਇਨਸਾਨ ਜੇ ਕੋਸ਼ਿਸ਼ ਕਰਨ ਤੋਂ ਡਰ ਜਾਏ ਤਾਂ ਆਪਣੇ ਸੁਪਨਿਆਂ ਤੱਕ ਕਦੇ ਨਹੀਂ ਪਹੁੰਚਦਾ। ਤਾਂ ਇਸ ਕਹਾਣੀ ਤੋਂ ਅਸੀਂ ਅੱਜ ਇੱਕ ਫੈਸਲਾ ਲਵਾਂਗੇ ਕਿ ਸਾਡੀ ਕਹਾਣੀ ਵਿੱਚ ਅਸੀਂ ਡਰ ਨਹੀਂ ਲਿਖਾਂਗੇ, ਅਸੀਂ ਹਿੰਮਤ ਲਿਖਾਂਗੇ। ਕਿਉਂਕਿ ਜ਼ਿੰਦਗੀ ਉਹਨਾਂ ਨੂੰ ਇਨਾਮ ਦਿੰਦੀ ਹੈ ਜੋ ਮਿੱਟੀ ਦੇ ਹਨੇਰੇ ਨੂੰ ਸਹਿਣ ਦਾ ਹੌਂਸਲਾ ਰੱਖਦੇ ਨੇ, ਜੋ ਇੱਕ ਦਿਨ ਉਹ ਦੁਨੀਆ ਨੂੰ ਛਾਂ, ਫਲ ਅਤੇ ਉਮੀਦ ਦੇ ਸਕਣ। ਅਤੇ ਮੈਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਅੱਜ ਦੀ ਕਹਾਣੀ ਵਧੀਆ ਲੱਗੀ ਹੋਵੇਗੀ। ਅਤੇ ਜੇ ਤੁਸੀਂ ਕਿਤੇ ਨਾ ਕਿਤੇ ਆਪਣੀ ਲਾਈਫ 'ਚ ਕਿਸੇ ਚੀਜ਼ ਨੂੰ ਲੈ ਕੇ ਤੁਹਾਡੇ ਅੰਦਰ ਡਰ ਚੱਲ ਰਿਹਾ ਆ, ਤਾਂ ਉਮੀਦ ਕਰਦੀ ਹਾਂ ਕਿ ਇਹ ਕਹਾਣੀ ਤੁਹਾਨੂੰ ਕਿਤੇ ਨਾ ਕਿਤੇ ਪੋਜ਼ੀਟਿਵਲੀ ਮੋਟੀਵੇਟ ਕਰੂਗੀ, ਜਾਂ ਸਬਕੌਨਸ਼ੀਅਸਲੀ ਤੁਹਾਡੇ ਲਈ ਕਿਤੇ ਨਾ ਕਿਤੇ ਹੈਲਪਫੁੱਲ ਜ਼ਰੂਰ ਹੋਏਗੀ। ਸੁਣਦੇ ਇੱਕ ਪਿਆਰਾ ਜਿਹਾ ਗੀਤ ਅਤੇ ਵਾਪਸ ਆਉਂਦੇ ਫਿਰ ਸਟੂਡੀਓ ਵਿੱਚ ਕਰਾਂਗੇ ਕੁਝ ਹੋਰ ਗੱਲਾਂ ਬਾਤਾਂ।

0: Nescafe Espresso Concentrate. Pour it, mix it, hack it.
1: Hey, what's your name?
2: ਸਤਿ ਸ਼੍ਰੀ ਅਕਾਲ ਮੈਲਬਰਨ ਅਤੇ ਮੇਰੇ ਵੱਲੋਂ ਵੀ ਯਾਨੀ ਕਿ ਸ਼ਮਾ ਪੰਗੂ ਵੱਲੋਂ ਵੀ ਬਹੁਤ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ ਅਤੇ ਅਸੀਂ ਵੀ ਪਹੁੰਚ ਗਏ ਹਾਂ ਸਟੂਡੀਓ ਦੇ ਵਿੱਚ ਤੁਸੀਂ ਸੁਣ ਰਹੇ ਹੋ ਸਤਿ ਸ਼੍ਰੀ ਅਕਾਲ ਮੈਲਬਰਨ 88.9 ਵਿਨ ਐਫ ਐਮ ਤੋਂ

0: ਰੈਲਾ ਤੇ ਫਿਰ ਰੱਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਪਤਾ ਨਹੀਂ ਕਿਹੜੇ ਵੇਲੇ ਬਾਰਿਸ਼ ਹੋ ਜਾਣੀ
1: ਹੈ। ਬੁੱਧਵਾਰ 1 ਜੁਲਾਈ ਨੂੰ ਜਿਹੜਾ ਟੈਂਪਰੇਚਰ ਰਹੇਗਾ ਉਹ 12 ਡਿਗਰੀ ਤੋਂ 16 ਡਿਗਰੀ ਦੇ ਵਿੱਚ ਰਹੇਗਾ। ਸਵੇਰੇ ਹਲਕੀ ਹਲਕੀ ਬਾਰਿਸ਼ ਹੋ ਸਕਦੀ ਹੈ ਤੇ ਬਾਕੀ ਦਿਨ ਪੂਰੇ ਤੇਜ਼ ਹਵਾਵਾਂ ਤੇ ਬੱਦਲ ਬਣੇ ਰਹਿਣਗੇ। ਵੀਰਵਾਰ 2 ਜੁਲਾਈ ਜਿਹੜਾ ਟੈਂਪਰੇਚਰ ਆ ਉਹ 9 ਡਿਗਰੀ ਤੋਂ 15 ਡਿਗਰੀ ਦੇ ਵਿੱਚ ਰਹੇਗਾ। ਪੂਰੇ ਦਿਨ ਵਿੱਚ ਤੇਜ਼ ਹਵਾਵਾਂ ਤੇ ਬੱਦਲ ਬਣੇ ਰਹਿਣਗੇ ਤੇ ਦੁਪਹਿਰ ਤੋਂ ਬਾਅਦ ਕੁਝ ਥਾਵਾਂ ਤੇ ਹਲਕੀ ਹਲਕੀ ਬਾਰਿਸ਼ ਵੀ ਹੋ ਸਕਦੀ ਆ।
0: ਹਾਂਜੀ, ਜਦੋਂ ਬਾਰਿਸ਼ ਹੁੰਦੀ ਆ ਉਦੋਂ ਭਾਵੇਂ ਠੰਡ ਨਾ ਵੀ ਹੋਵੇ ਤੇ ਵੇਖਣ ਨੂੰ ਲੱਗ ਰਿਹਾ ਹੁੰਦਾ ਕਿ ਠੰਡਾ ਮੌਸਮ ਹੈਗਾ ਆ, ਹੈਨਾ। ਤੇ ਇਹ ਜਿਹੜੇ ਟੈਂਪਰੇਚਰਸ ਹੁੰਦੇ ਨੇ ਇਹ ਮਤਲਬ ਕਿ ਜਿਹੜੇ ਅਸੀਂ ਦੱਸ ਰਹੇ ਹਾਂ, ਬਟ ਕਈ ਵਾਰੀ ਹੁੰਦਾ ਕਿ ਫੀਲ ਲਾਈਕ ਜਿਹੜਾ ਟੈਂਪਰੇਚਰ ਹੈ ਨਾ ਉਹ ਬਹੁਤ ਘੱਟ ਹੁੰਦਾ
1: ਜੀ,
0: ਹੈਨਾ। ਤੇ ਇਹ ਨਾ ਹੋਵੇ ਕਿ ਮਤਲਬ ਕਿ ਅਸੀਂ ਕਿਹਾ ਕਿ 9 ਤੋਂ 15 ਤੇ ਤੁਸੀਂ ਉਹਦੇ ਹਿਸਾਬ ਨਾਲ ਕੱਪੜੇ ਪਾਉਣੇ ਆ। ਫੀਲ ਲਾਈਕ ਟੈਂਪਰੇਚਰ ਉਸ ਦਿਨ ਦਾ ਜ਼ਰੂਰ ਚੈੱਕ ਕਰਿਓ ਤੇ ਕੱਪੜੇ ਉਸ ਹਿਸਾਬ ਨਾਲ ਪਾਉਣੇ ਆ
1: ਜੀ। ਸ਼ੁੱਕਰਵਾਰ 3 ਜੁਲਾਈ ਦਾ ਟੈਂਪਰੇਚਰ 8 ਡਿਗਰੀ ਤੋਂ 14 ਡਿਗਰੀ ਦੇ ਵਿੱਚ ਰਹੇਗਾ। ਦੁਪਹਿਰ ਤੋਂ ਬਾਅਦ ਹਲਕੀ ਹਲਕੀ ਧੁੱਪ ਸਾਨੂੰ ਦਿਖ ਸਕਦੀ ਆ। ਸ਼ਨੀਵਾਰ 4 ਜੁਲਾਈ ਪੂਰਾ ਬੱਦਲਾਂ ਨਾਲ ਭਰਿਆ ਦਿਨ ਰਹੇਗਾ ਤੇ ਜਿਹਦਾ ਟੈਂਪਰੇਚਰ 8 ਤੋਂ 13 ਡਿਗਰੀ ਦੇ ਵਿੱਚ ਰਹੇਗਾ ਤੇ ਦੁਪਹਿਰ ਤੇ ਸ਼ਾਮ ਦੇ ਦੌਰਾਨ ਹਲਕੀ ਹਲਕੀ ਬਾਰਿਸ਼ ਹੋ ਸਕਦੀ ਆ। ਐਤਵਾਰ 5 ਜੁਲਾਈ ਐਤਵਾਰ ਆ ਵੈਸੇ ਵੀ ਤੇ ਉਸ ਹਫ਼ਤੇ ਦਾ ਸਭ ਤੋਂ ਵਧੀਆ ਦਿਨ ਰਹੂਗਾ ਕਿਉਂਕਿ ਉਸ ਦਿਨ ਬਾਰਿਸ਼ ਦੀ ਜਿਹੜੀ ਸੰਭਾਵਨਾ ਆ ਉਹ ਬਹੁਤ ਘੱਟ ਆ, ਪਰ ਟੈਂਪਰੇਚਰ 6 ਡਿਗਰੀ ਤੋਂ 14 ਡਿਗਰੀ ਦੇ ਵਿੱਚ ਹੀ ਰਹੇਗਾ। ਇਥੋਂ ਪਤਾ ਲੱਗ ਰਿਹਾ ਕਿ ਪੂਰਾ ਹਫ਼ਤਾ ਬੱਦਲਾਂ ਨਾਲ ਹੀ ਸਾਡਾ ਵਾਹ ਰਹੇਗਾ ਤੇ ਹਫ਼ਤੇ ਦੇ 2 ਦਿਨ ਸਿਰਫ ਸਾਨੂੰ ਹਲਕੀ ਹਲਕੀ ਧੁੱਪ ਦਿਖਣ ਨੂੰ ਮਿਲੇਗੀ।
0: ਬਿਲਕੁਲ, ਵੈਸੇ ਵੀ ਤੈਨੂੰ ਚਾਹੀਦਾ ਹੀ ਆ ਕਿਉਂਕਿ ਭਾਵੇਂ ਹਾਲੇ ਸੌਣ ਦਾ ਮਹੀਨਾ ਨਹੀਂ ਆਇਆ ਤੇ ਆਸਟ੍ਰੇਲੀਆ ਦੇ ਵਿੱਚ ਤੀਆਂ ਹਰ ਮਤਲਬ ਕਿ ਸਟੇਟ ਵਿੱਚ ਮਨਾਈਆਂ ਜਾ ਰਹੀਆਂ ਨੇ ਤੇ ਮੌਸਮ ਜਿਹੜਾ ਆ ਉਹ ਤੀਆਂ ਦੇ ਹਿਸਾਬ ਦਾ ਹੀ ਆ ਫਿਰ
1: ਜੀ। ਜਿਹੜੀਆਂ ਕੁੜੀਆਂ ਨੇ ਜਿੱਦਾਂ ਸੂਟ ਸੋਚੇ ਹੁੰਦੇ ਨੇ ਫਿਰ ਉਹਨਾਂ ਨੂੰ ਆਂਦਾ ਵੀ ਕਈ ਵਾਰ ਜੈਕਟ ਪਾਉਣਾ ਹੈ, ਇੰਨੀ ਠੰਡ ਆ ਸਾਨੂੰ ਜੈਕਟ ਪਾ ਕੇ ਸਾਡੀ ਟੌਰ ਖਰਾਬ ਹੋ ਜਾਣੀ।
0: ਬਟ ਚਲੋ ਜੀ, ਇਹ ਫਿਰ ਹੁਣ ਆਸਟ੍ਰੇਲੀਆ ਦੇ ਵਿੱਚ ਤੀਆਂ ਮਨਾਉਣੀਆਂ ਤੇ ਇਹ ਕੁਛ ਤੇ ਫਿਰ ਜਰਨਾ ਹੀ ਪੈਣਾ ਆ। ਕੁੜੀਆਂ ਕਾਫੀ ਨਾ ਉਹ ਕਰ ਲੈਂਦੀਆਂ ਹੁੰਦੀਆਂ ਆ ਵੀ ਚੁੰਨੀ ਦੇ ਥੱਲੇ ਸ਼ੋਲ ਲਾ ਲਿਆ
1: ਜੀ,
0: ਜਾਂ ਫਿਰ ਜਿਹੜੇ ਮਤਲਬ ਕਿ ਵਾਰਮਰਸ ਹੁੰਦੇ ਆ ਉਹ ਪਾ ਕੇ, ਹਨਾ। ਤੇ ਬਟ ਇਹ ਨਾ ਹੋਵੇ ਵੀ ਤੀਆਂ ਦੇ ਚਾਹ ਦੇ ਵਿੱਚ ਤੁਸੀਂ ਠੰਡ ਹੀ ਲਵਾ ਲਓ ਕਿਉਂਕਿ ਇੱਥੇ ਕੰਮ ਕਾਰ ਕਰਨੇ ਹੁੰਦੇ ਨੇ ਤੇ ਠੰਡ ਜਿਹੜੀ ਆ ਲੱਗਣੀ ਉਸ ਅਸੀਂ ਅਫੋਰਡ ਨਹੀਂ ਕਰ ਸਕਦੇ
1: ਜੀ। ਜਾਂ ਕੁੜੀਆਂ ਨੇ ਆਪਦੇ ਆਪ ਨੂੰ ਇੱਕ ਐਕਸਕਿਊਜ਼ ਦੇਣਾ ਹੁੰਦਾ ਕਿ ਬਿਊਟੀ ਕਮਜ਼ ਵਿਦ ਦ ਪੇਨ।
0: ਹਾਂਜੀ, ਉਹ ਤੇ ਫਿਰ ਜੇ ਤੁਸੀਂ ਇੱਦਾਂ ਆ ਤੇ ਫਿਰ ਕੋਈ ਗੱਲ ਨਹੀਂ, ਫਿਰ ਪੂਰਾ ਟੌਰ ਕੱਢੋ, ਕੋਈ ਲੋੜ ਨਹੀਂ ਕਿ ਲੋਅਰ ਆਪਣੇ ਜਿਹੜੇ ਤੁਸੀਂ ਵਾਰਮਰਸ ਪਾਉਣੇ ਆ ਤੇ ਜਾਂ ਫਿਰ ਚੁੰਨੀਆਂ ਦੇ ਅੰਦਰ ਸ਼ੋਲ ਲਗਾਉਣੇ ਆ, ਕਿਉਂਕਿ ਟੌਰ ਫਿਰ ਖਰਾਬ ਥੋੜਾ ਜਿਹਾ ਹੋ ਹੀ ਜਾਂਦਾ ਉਹਨਾਂ ਚੀਜ਼ਾਂ ਦੇ ਨਾਲ
1: ਜੀ। ਤੇ ਇਹ ਸੀਗਾ ਸਾਡਾ ਪੂਰੇ ਹਫ਼ਤੇ ਦਾ ਵੈਦਰ ਤੇ ਪੂਰੇ ਐਤਵਾਰ ਤੱਕ ਦਾ ਅਸੀਂ ਤੁਹਾਨੂੰ ਵੈਦਰ ਦੱਸਦਾ ਤੇ ਅਗਲੇ ਸੋਮਵਾਰ ਤੇ ਅਗਲੇ ਹਫ਼ਤੇ ਦਾ ਵੈਦਰ ਕਿਵੇਂ ਹੋਵੇਗਾ ਅਗਲੇ ਸੋਮਵਾਰ ਡਿਸਕਸ ਕਰਾਂਗੇ। ਤਦ ਤੱਕ ਲਈ ਸੁਣਦੇ ਰਹੋ ਸਾਂਝੀ ਆਵਾਜ਼ ਰੇਡੀਓ ਦਾ ਪ੍ਰੋਗਰਾਮ। ਸਤਿ ਸ਼੍ਰੀ ਅਕਾਲ ਮੈਲਬਰਨ।

ਹਾਂਜੀ, ਤੁਸੀਂ ਸੁਣ ਰਹੇ ਸੀ ਹਰਭਜਨ ਮਾਨ ਜੀ ਦੇ ਬਹੁਤ ਸੋਹਣੇ ਆਵਾਜ਼ ਦੇ ਵਿੱਚ ਉਹਨਾਂ ਦਾ ਗਾਇਆ ਹੋਇਆ ਗੀਤ। ਹਰਭਜਨ ਮਾਨ ਮਿਊਜ਼ਿਕ ਇੰਡਸਟਰੀ ਦੇ ਬਹੁਤ ਹੀ ਸਤਿਕਾਰਯੋਗ ਸਿੰਗਰ, ਐਕਟਰ ਅਤੇ ਪਰਫੋਰਮਰ ਨੇ। ਉਹਨਾਂ ਦੀ ਗਾਇਕੀ ਅਤੇ ਖਾਸੀਅਤ ਉਹਨਾਂ ਦੀ ਇਹ ਆ ਕਿ ਬਹੁਤ ਹੀ ਸਾਫ਼ ਸੁਥਰੇ ਲਿਰਿਕਸ, ਪੰਜਾਬੀ ਕਲਚਰ ਨਾਲ ਜੁੜੀ ਹੋਈ ਫੀਲਿੰਗਸ, ਫੈਮਲੀ ਫਰੈਂਡਲੀ ਮਿਊਜ਼ਿਕ ਅਤੇ ਸਟੇਜ 'ਤੇ ਇੱਕ ਬਹੁਤ ਹੀ ਗ੍ਰੇਸਫੁੱਲ ਪ੍ਰੈਜੈਂਸ ਲੈ ਕੇ ਹਮੇਸ਼ਾ ਹੀ ਆਉਂਦੇ ਨੇ। ਉਹਨਾਂ ਨੇ ਚਿੱਠੀਏ ਜਗ ਜਿਉਂਦਿਆਂ ਦੇ ਮੇਲੇ, ਮੌਜ ਮਸਤੀਆਂ, ਸਤਰੰਗੀ ਪੀਂਗ ਵਰਗੇ ਕਈ ਯਾਦਗਾਰ ਗੀਤਾਂ ਰਾਹੀਂ ਪੰਜਾਬੀ ਲਿਸਨਰਸ ਦੇ ਦਿਲਾਂ ਵਿੱਚ ਆਪਣੀ ਵੱਖਰੀ ਹੀ ਜਗ੍ਹਾ ਬਣਾਈ। ਅਤੇ ਹੁਣ ਉਹ ਆ ਰਹੇ ਨੇ ਮੈਲਬਰਨ ਸ਼ਹਿਰ ਵਿੱਚ। ਹਾਂਜੀ ਬਿਲਕੁਲ, 8 ਅਗਸਤ ਨੂੰ ਤੁਸੀਂ ਉਹਨਾਂ ਨੂੰ ਲਾਈਵ ਸੁਣ ਸਕੋਗੇ ਮੈਲਬਰਨ ਕਨਵੈਨਸ਼ਨਲ ਸੈਂਟਰ ਮੈਲਬਰਨ ਦੇ ਵਿੱਚ। ਅਤੇ ਜੇ ਤੁਸੀਂ ਉਹਨਾਂ ਦੇ ਇਸ ਸ਼ੋਅ ਬਾਰੇ ਕੋਈ ਵੀ ਜਾਣਕਾਰੀ ਲੈਣੀ ਹੋਵੇ ਤਾਂ ਕਾਲ ਕਰ ਸਕਦੇ ਹੋ ਤੁਸੀਂ, ਨੰਬਰ ਅਸੀਂ ਤੁਹਾਨੂੰ ਦੇ ਦਿੰਦੇ ਹਾਂ। ਕਿਉਂਕਿ ਜਿਹੜੇ ਔਰਗਨਾਈਜ਼ਰਸ ਨੇ ਉਹਨਾਂ ਦੇ ਨੰਬਰ ਹੈਗੇ ਨੇ ਜੀ, ਗੁਰਜੀਤ ਔਲਖ 04300023877, ਗੁਰਇਕਬਾਲ ਬਸਰਾ 04818162 63, ਅਤੇ ਵਰਿੰਦਰ ਸੰਧੂ 04054616 93। ਅਤੇ ਬਹੁਤ ਵਧੀਆ ਪ੍ਰੋਗਰਾਮ ਹੋਣ ਵਾਲਾ ਮੈਲਬਰਨ ਤੁਹਾਡੇ ਆਪਣੇ ਸ਼ਹਿਰ ਦੇ ਵਿੱਚ। ਨੰਬਰਸ ਅਸੀਂ ਤੁਹਾਨੂੰ ਦੇ ਦਿੱਤੇ ਆ, ਤੁਸੀਂ ਕੋਈ ਵੀ ਜਾਣਕਾਰੀ ਲੈਣੀ ਹੋਵੇ ਤਾਂ ਇੱਥੇ ਲੈ ਸਕਦੇ ਹੋ। ਅਤੇ ਬਾਕੀ ਜੇ ਤੁਸੀਂ ਸਾਂਝੀਵਾਲ ਰੇਡੀਓ ਦਾ ਪੇਜ ਫੋਲੋ ਕੀਤਾ ਹੋਇਆ ਤਾਂ ਉੱਥੇ ਵੀ ਤੁਹਾਨੂੰ ਸਮੇਂ ਸਮੇਂ ਮੁਤਾਬਕ ਇਹਦੇ ਇਸ ਸ਼ੋਅ ਬਾਰੇ ਜਾਣਕਾਰੀ ਮਿਲਦੀ ਰਹੇਗੀ। ਸੋ ਦਿਨ ਭੁੱਲਣਾ ਨਹੀਂ ਜੀ, 8 ਅਗਸਤ ਨੂੰ ਹਰਭਜਨ ਮਾਨ ਦਾ ਸ਼ੋਅ ਹੋਣ ਜਾ ਰਿਹਾ ਲਾਈਵ, ਅਤੇ ਵੇਖਦੇ ਹਾਂ ਫਿਰ, ਮਿਲਦੇ ਹਾਂ ਤੁਹਾਨੂੰ ਹਰਭਜਨ ਮਾਨ ਦੇ ਸ਼ੋਅ ਵਿੱਚ।

0: ਹਾਂਜੀ, ਵਾਪਸ ਆ ਗਏ। ਤੁਸੀਂ ਸੁਣ ਰਹੇ ਹੋ ਸਾਂਝੀ ਵਾਜ਼ ਰੇਡੀਓ ਦਾ ਪ੍ਰੋਗਰਾਮ ਸਤਿ ਸ਼੍ਰੀ ਅਕਾਲ ਮੈਲਬਰਨ, ਅਤੇ ਹੁਣ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਕੁਛ ਕਰੰਟ ਨਿਊਜ਼।
1: ਜੀ, ਨਿਊਜ਼ ਦੀ ਸ਼ੁਰੂਆਤ ਕਰਦੇ ਹਾਂ। ਜਿਹੜੀਆਂ ਅੱਜ ਦੀਆਂ ਨਿਊਜ਼ ਨੇ ਉਹਦੇ ਵਿੱਚ ਆਸਟ੍ਰੇਲੀਆ ਦੀ ਜਿਹੜੀ ਸੰਘੀ ਰਾਜਨੀਤੀ ਵਿੱਚ ਅੱਜ ਵੱਡੀ ਚਰਚਾ ਜਿਹੜੀ ਹੋਈ ਆ, ਵਿੱਚ ਉਹਦੇ 'ਚ ਭਰੋਸੇ, ਵਿਦਿਆਰਥੀ ਕਰਜ਼ਿਆਂ ਅਤੇ ਸੋਸ਼ਲ ਮੀਡੀਆ ਨਿਯਮਾਂ 'ਤੇ ਰਹੀ ਆ। ਬੇਸਿਕਲੀ ਵਿਰੋਧੀ ਧੁਰ ਦੇ ਨੇਤਾ ਐਂਗਸ ਟੇਲਰ ਨੇ ਮੰਨਿਆ ਕਿ ਕੋਵਿਡ ਸਮੇਂ ਲੋਕਾਂ ਦਾ ਸਰਕਾਰਾਂ ਉੱਤੇ ਭਰੋਸਾ ਟੁੱਟਿਆ ਸੀ ਅਤੇ ਹੁਣ ਉਹ ਉਸ ਭਰੋਸੇ ਨੂੰ ਮੁੜ ਬਣਾਉਣ ਦੀ ਲੋੜ ਹੈ। ਇਸ ਦੌਰਾਨ ਇੰਡੀਪੈਂਡੈਂਟ PM ਮੋਨਿਕ ਰਿਆਨ ਹੈਕਸ ਵਿਦਿਆਰਥੀਆਂ ਕਰਜ਼ੇ ਦੀ ਗਿਣਤੀ ਵਿੱਚ ਸੁਧਾਰ ਲਈ ਅੱਗੇ ਬਿੱਲ ਵਧਾਏ ਨੇ ਕਿ ਉਹ ਜਿਹੜੇ ਉਹਨਾਂ ਦੇ ਇੰਟਰਸਟ ਰੇਟ ਨੇ ਜਿਹੜੇ ਸਟੂਡੈਂਟ ਲੋਨਸ ਹੁੰਦੇ ਨੇ ਵੀ ਉਹ ਘਟਾਏ ਜਾਣ।
0: ਹਾਂਜੀ, ਮੈਨੂੰ ਲੱਗਦਾ ਕਿ ਇਹ ਕਾਫੀ ਦੇਰ ਤੋਂ ਜਿਹੜਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀਗਾ ਕਿ ਬਹੁਤ ਸਾਰੇ ਜਿਹੜੇ ਆਸਟ੍ਰੇਲੀਅਨਸ ਨੇ ਉਹਨਾਂ ਦੇ ਉੱਤੇ ਹੈਕਸ ਦਾ ਬਹੁਤ ਸਾਰਾ ਕਰਜ਼ਾ ਹੈ ਅਤੇ ਪਿਛਲੇ ਸਾਲ ਵੀ ਉਹਨਾਂ ਨੂੰ ਰਾਹਤ ਮਿਲੀ ਸੀਗੀ ਅਤੇ ਹੁਣ ਫਿਰ ਜਿਹੜਾ ਹੈ ਕਿ ਵਿਚਾਰ ਕੀਤਾ ਜਾ ਰਿਹਾ ਕਿ ਉਹਨਾਂ ਨੂੰ ਹੋਰ ਕਿਸ ਤਰ੍ਹਾਂ ਰਾਹਤ ਮਿਲ ਸਕਦੀ ਹੈ। ਅਤੇ ਕਹਿੰਦੇ ਨੇ ਕਿ ਆਸਟ੍ਰੇਲੀਆ ਵਿੱਚ 1 ਜੁਲਾਈ ਤੋਂ ਨਵੇਂ ਫਾਈਨੈਂਸ਼ੀਅਲ ਈਅਰ ਚੇਂਜਿਸ ਲਾਗੂ ਹੋਣ ਵਾਲੇ ਸਨ। ਨੈਸ਼ਨਲ ਮਿਨੀਮਮ ਵੇਜ $23.23 ਪਰ ਆਵਰ ਹੋਣ ਜਾ ਰਹੀ ਸੀ। ਫੇਅਰਵਰਕ ਕਮਿਸ਼ਨ ਦੇ ਡਿਸੀਜਨ ਤੋਂ ਬਾਅਦ ਮਿਨੀਮਮ ਵੇਜ ਵਿੱਚ 8.6% ਅਤੇ ਅਵਾਰਡ ਵੇਜਿਸ ਵਿੱਚ 5.75% ਵਾਧਾ ਹੋਇਆ। ਇਹ ਕੋਸਟ ਆਫ ਲਿਵਿੰਗ ਪ੍ਰੈਸ਼ਰ ਨਾਲ ਜੂਝ ਰਹੇ ਵਰਕਰਸ ਲਈ ਇੰਪੋਰਟੈਂਟ ਅਪਡੇਟ ਸੀ
1: ਜੀ। ਅਤੇ ਜਿਹੜੀ ਅਗਲੀ ਖਬਰ ਆ ਉਹਦੇ 'ਚ ਇਹ ਆ ਕਿ ਜਿਹੜੇ 16 ਸਾਲ ਤੋਂ ਘੱਟ ਬੱਚੇ ਨੇ ਵੀ, ਜਿੱਦਾਂ ਉਹਨਾਂ ਨੇ ਕਿਹਾ ਸੀਗਾ ਰੈਗੂਲੇਸ਼ਨਸ ਪਾਸ ਹੋਈਆਂ ਸੀਗੀਆਂ ਕਿ ਉਹ ਸੋਸ਼ਲ ਸਾਈਟਸ ਨੂੰ ਨਹੀਂ ਯੂਜ਼ ਕਰ ਸਕਦੇ, ਅਤੇ ਉਹਨਾਂ ਨੇ ਹੁਣ ਮਤਲਬ ਹੋਰ ਵੀ ਸਟ੍ਰਿਕਟਨੈਸ ਕੀਤੀ ਹੈ ਅਤੇ ਉਹਨਾਂ ਨੇ ਕਿਹਾ ਕਿ ਜਿਹੜੇ 16 ਸਾਲ ਤੋਂ ਘੱਟ ਉਮਰ ਵਾਲੇ ਲਈ ਪਾਬੰਦੀ ਦੀ ਪਾਲਣਾ ਨਾ ਕਰਨ 'ਤੇ ਕੰਪਨੀਆਂ ਨੂੰ 99 ਮਿਲੀਅਨ ਤੱਕ ਦਾ ਜੁਰਮਾਨਾ ਹੋ ਸਕਦਾ। ਅਤੇ ਸਰਕਾਰ ਦਾ ਕਹਿਣਾ ਕਿ ਬੱਚਿਆਂ ਦੀ ਔਨਲਾਈਨ ਸੇਫਟੀ ਨੂੰ ਸਭ ਤੋਂ ਵੱਡੀ ਤਰਜੀਹ ਦਿੱਤੀ ਜਾਵੇ।
0: ਹਾਂਜੀ, ਇਹਦੇ ਵਿੱਚ ਮੈਨੂੰ ਲੱਗਦਾ ਕਿ ਪੇਰੈਂਟਸ ਬਹੁਤ ਵੱਡਾ ਰੋਲ ਅਦਾ ਕਰ ਸਕਦੇ ਨੇ
1: ਜੀ,
0: ਕਿ ਉਹ ਬੱਚਿਆਂ ਦੇ ਉੱਤੇ ਜ਼ਰੂਰ ਚੈੱਕ ਰੱਖਣ ਕਿ ਉਹਨਾਂ ਦੇ ਬੱਚਿਆਂ ਨੇ ਕੋਈ ਇਸ ਤਰ੍ਹਾਂ ਦਾ ਅਕਾਊਂਟ ਬਣਾਇਆ ਤੇ ਨਹੀਂ। ਜਿੱਥੇ ਕੰਪਨੀਜ਼ ਦਾ ਬਹੁਤ ਵੱਡੀ ਰਿਸਪੋਂਸੀਬਿਲਿਟੀ ਆ, ਉੱਥੇ ਘਰਾਂ ਦੇ ਵਿੱਚ ਮਾਪਿਆਂ ਦੀ ਵੀ ਬਹੁਤ ਵੱਡੀ ਰਿਸਪੋਂਸੀਬਿਲਿਟੀ ਹੋਣੀ ਚਾਹੀਦੀ ਆ
1: ਜੀ।
0: ਨਿਊ ਸਾਊਥ ਵੇਲਸ ਪੋਲੀਟਿਕਸ ਵਿੱਚ ਵੱਡੀ ਖਬਰ ਆਈ ਹੈ ਕਿ ICAC ਨੇ ਫਾਰਮਰ ਨਿਊ ਸਾਊਥ ਵੇਲਸ ਪ੍ਰੀਮੀਅਰ ਗਲੈਡਿਸ ਬ੍ਰੈਜਿਕਲੇਨ ਨੇ ਅਤੇ ਫਾਰਮਰ MP ਡੈਰਲ ਮੈਗਵਾਇਰ ਨਾਲ ਜੁੜੀ ਓਪਰੇਸ਼ਨ ਕੈਪਲ ਰਿਪੋਰਟਸ ਰਿਲੀਜ਼ ਕੀਤੀ ਅਤੇ ਇੱਕ ਕਹਿੰਦੇ ਕਿ ਲਾਈਵ ਕਵਰੇਜ ਮੁਤਾਬਕ ਇਹ ਆਸਟ੍ਰੇਲੀਆ ਦੀ ਮੇਜਰ ਪੋਲੀਟੀਕਲ ਹੈੱਡਲਾਈਨ ਸੀ। ਇਸ ਲਈ ਇਸ ਨਾਲ ਇੰਟੈਗ੍ਰਿਟੀ ਇਨ ਪੋਲੀਟਿਕਸ 'ਤੇ ਮੁੜ ਡਿਬੇਟ ਸ਼ੁਰੂ ਹੋ ਚੁੱਕੀ ਹੈ
1: ਜੀ। ਨਿਊ ਸਾਊਥ ਵੇਲਸ ਦੇ ਨਾਲ ਇੱਕ ਹੋਰ ਜੁੜੀ ਖਬਰ ਆ ਕਿ ਜਿਹੜਾ ਉੱਥੇ ਲਾਸਟ ਵੀਕ ਆਪਾਂ ਜਿਹੜੀ ਨਿਊਜ਼ ਡਿਸਕਸ ਕੀਤੀ ਸੀ ਕਿ ਸ਼ਾਰਕ ਨੇ ਅਟੈਕ ਕੀਤਾ ਆ, ਉਹਨੂੰ ਲੈ ਕੇ ਉੱਥੋਂ ਦੀ ਗੌਰਮੈਂਟ ਨੇ ਥੋੜ੍ਹੀ ਲੋਕਾਂ ਦੀ ਸੇਫਟੀ ਦੇ ਲਈ ਕੰਸਰਨ ਦਿਖਾਇਆ ਅਤੇ 34 ਮਿਲੀਅਨ ਦਾ ਡਰੋਨ ਸਰਵੇਲੈਂਸ ਪ੍ਰੋਗਰਾਮ ਵਧਾਇਆ ਆ। 70 ਤੋਂ ਵੱਧ ਬੀਚਾਂ 'ਤੇ ਸਾਲ ਭਰ ਨਿਗਰਾਨੀ ਕੀਤੀ ਜਾਵੇਗੀ ਤਾਂ ਜੋ ਸਵਿਮਰਸ ਅਤੇ ਬੀਚ ਵਿਜ਼ਿਟਰ ਨੂੰ ਸਮੇਂ ਸਿਰ ਚੇਤਾਵਨੀ ਮਿਲ ਸਕੇ।
0: ਹਾਂਜੀ, ਅਤੇ ਜੇ ਵੈਦਰ ਦੀ ਗੱਲ ਕਰੀਏ ਤਾਂ ਜੂਨ 2023 ਆਸਟ੍ਰੇਲੀਆ ਦੇ ਕਈ ਹਿੱਸਿਆਂ ਲਈ ਅਨਐਕਸਪੈਕਟਿਡ ਤੌਰ 'ਤੇ ਵੈਟ ਰਿਹਾ ਅਤੇ ABC ਨੇ ਰਿਪੋਰਟ ਕੀਤੀ ਸੀ ਕਿ ਸਦਰਨ ਵੈਸਟਰਨ ਆਸਟ੍ਰੇਲੀਆ, ਸਾਊਥ ਆਸਟ੍ਰੇਲੀਆ, ਵਿਕਟੋਰੀਆ ਅਤੇ ਨਿਊ ਸਾਊਥ ਵੇਲਸ ਦੇ ਕੁਝ ਪਾਰਟਸ ਵਿੱਚ ਜੂਨ ਰੇਨਫੋਲ ਮੰਥਲੀ ਐਵਰੇਜ ਤੋਂ 2 ਤੋਂ 3 ਗੁਣਾ ਤੱਕ ਪਹੁੰਚ ਸਕਦੀ ਹੈ
1: ਜੀ। ਅਤੇ ਅਗਲੀ ਖਬਰ ਆ ਜਿਹੜੀ ਉਹ ਗੇਮ ਵਰਲਡ ਦੀ ਆ, ਅਤੇ SBS ਦੇ ਤਾਜ਼ਾ ਸਪੋਰਟਸ ਕਵਰੇਜ ਮੁਤਾਬਕ ਆਸਟ੍ਰੇਲੀਆ ਦੀ ਫੁੱਟਬਾਲ ਟੀਮ ਸੋਕਰਸ ਵਰਲਡ ਕੱਪ 2026 ਦੇ ਰਾਊਂਡ ਆਫ 32 ਵਿੱਚ ਪਹੁੰਚ ਗਈ ਹੈ ਅਤੇ ਆਸਟ੍ਰੇਲੀਅਨ ਫੁੱਟਬਾਲ ਫੈਨਸ ਦੇ ਲਈ ਇਹ ਵੱਡੀ ਖਬਰ ਹੈ ਅਤੇ ਲੋਕ ਬਹੁਤ ਖੁਸ਼ ਨੇ
0: ਜੀ। ਅਤੇ ਸਪੋਰਟਸ ਨਾਲ ਹੀ ਜੁੜੀ ਇੱਕ ਖਬਰ ਮੇਰੇ ਕੋਲ ਵੀ ਹੈ। ਤੈਨੂੰ ਕਹਿੰਦੇ ਕਿ ਸਪੋਰਟਸ ਵਿੱਚ ਐਸ਼ਿਸ ਕ੍ਰਿਕਟ ਦੀ ਗੱਲ ਕਰੀਏ ਤਾਂ ਲਾਰਡਸ ਵਿੱਚ ਆਸਟ੍ਰੇਲੀਆ ਅਤੇ ਇੰਗਲੈਂਡ ਵਿਚਕਾਰ ਸੈਕਿੰਡ ਟੈਸਟ ਚੱਲ ਰਿਹਾ ਸੀ ਅਤੇ ਦੂਸਰੇ ਦਿਨ 'ਤੇ ਆਸਟ੍ਰੇਲੀਆ ਦੀ ਐਗਰੈਸਿਵ ਸ਼ਾਰਟ ਬਾਲ ਸਟ੍ਰੈਟਜੀ ਅਤੇ ਨੇਥਨ ਲਾਇਨ ਦੀ ਇੰਜਰੀ ਨੇ ਮੈਚ ਨੂੰ ਵੱਡਾ ਟਾਕਿੰਗ ਪੁਆਇੰਟ ਬਣਾਇਆ
1: ਜੀ। ਅਤੇ ਨਾਲ ਹੀ ਵਿਮੈਨਸ T20 ਵਰਲਡ ਕੱਪ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਉਸ ਵਿੱਚ ਆਸਟ੍ਰੇਲੀਆ ਨੇ ਇੰਡੀਆ ਨੂੰ 6 ਵਿਕਟਸ ਨਾਲ ਹਰਾ ਦਿੱਤਾ। ਇੰਡੀਆ ਦੀ ਸੈਮੀਫਾਈਨਲ ਦੀ ਉਮੀਦ ਖਤਮ ਹੋ ਚੁੱਕੀ ਹੈ, ਜਦਕਿ ਆਸਟ੍ਰੇਲੀਆ ਨੇ ਮਜ਼ਬੂਤ ਪਰਫਾਰਮੈਂਸ ਦੇ ਨਾਲ ਆਪਣੀ ਪੋਜੀਸ਼ਨ ਹੋਰ ਮਜ਼ਬੂਤ ਕੀਤੀ ਆ। ਇੱਥੇ ਹੀ ਐਲਸੀ ਪੈਰੀ ਅਤੇ ਐਸ਼ ਗਾਰਡਨਰ ਦੀ ਪਾਰਟਨਰਸ਼ਿਪ ਮੈਚ ਵਿਨਿੰਗ ਰਹੀ।
0: ਹਾਂਜੀ, ਅਤੇ ਹੁਣ ਇੱਕ ਪੰਜਾਬ ਦੀ ਨਿਊਜ਼ ਵੀ ਲੈ ਲੈਂਦੇ ਹਾਂ। ਕਹਿੰਦੇ ਕਿ ਇੰਡੀਆ ਵਿੱਚ ਮੌਨਸੂਨ ਅਤੇ ਵੈਦਰ ਮੁੱਖ ਫੋਕਸ ਰਹੇ ਨੇ। ਨੌਰਥ ਇੰਡੀਆ ਵਿੱਚ ਜੂਨ ਐਂਡ ਤੱਕ ਮੌਨਸੂਨ ਐਕਟੀਵਿਟੀ ਨੂੰ ਕਲੋਜ਼ਲੀ ਵਾਚ ਕੀਤਾ ਜਾ ਰਿਹਾ ਸੀ ਅਤੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਬੈਲਟ ਵਿੱਚ ਐਗਰੀਕਲਚਰ ਕਮਿਊਨਿਟੀ ਲਈ ਇਹ ਸਮਾਂ ਬਹੁਤ ਇੰਪੋਰਟੈਂਟ ਸੀ ਕਿਉਂਕਿ ਪੈਡੀ ਸੋਇੰਗ ਸੀਜ਼ਨ ਵੈਦਰ ਅਤੇ ਪਾਵਰ ਸਪਲਾਈ ਦੋਵਾਂ ਤੇ ਡਿਪੈਂਡ ਕਰਦਾ ਤੇ ਪੰਜਾਬ ਵਿੱਚ ਜੂਨ ਜੁਲਾਈ ਵਿੱਚ ਹੈਵੀ ਰੇਨ ਤੇ ਫਲੱਡਿੰਗ ਨੇ ਬਾਅਦ ਵਿੱਚ ਕਹਿੰਦੇ ਕਿ ਐਗਰੀਕਲਚਰ ਇੰਪੈਕਟ ਤੇ ਬਹੁਤ ਵੱਡਾ ਇੰਪੈਕਟ ਪਾਇਆ ਤੇ ਇੰਡੀਅਨ ਐਕਸਪ੍ਰੈਸ ਨੇ ਲੇਟਰ ਰਿਪੋਰਟਿੰਗ ਵਿੱਚ ਦੱਸਿਆ ਕਿ ਪੰਜਾਬ ਵਿੱਚ ਜੂਨ ਜੁਲਾਈ ਦੌਰਾਨ ਹੈਵੀ ਰੇਨਸ ਤੇ ਫਲੱਡਸ ਕਾਰਨ ਪੈਡੀ ਕ੍ਰੋਪ ਵਾਲੇ ਖੇਤਰਾਂ ਨੂੰ ਕਾਫੀ ਨੁਕਸਾਨ ਹੋਇਆ
1: ਜੀ। ਤੇ ਇਹਦੇ ਨਾਲ ਇੱਕ ਇੰਟਰਨੈਸ਼ਨਲ ਨਿਊਜ਼ ਆ ਕਿ ਵੈਨਜ਼ੂਏਲਾ ਵਿੱਚ ਦੋ ਭੂਚਾਲਾਂ ਤੋਂ ਬਾਅਦ ਮੌਤਾਂ ਦੀ ਗਿਣਤੀ 1400 ਤੋਂ ਵੱਧ ਦੱਸੀ ਜਾ ਰਹੀ ਆ ਤੇ ਡੀ ਫੈਟ ਉੱਥੇ ਮੌਜੂਦ ਆਸਟ੍ਰੇਲੀਅਨਸ ਦੀ ਸਹਾਇਤਾ ਕਰ ਰਿਹਾ ਹੈ, ਹਾਲਾਂਕਿ ਹੁਣ ਤੱਕ ਆਸਟ੍ਰੇਲੀਅਨਸ ਦੇ ਜ਼ਖਮੀ ਹੋਣ ਦੀ ਰਿਪੋਰਟ ਕੋਈ ਨਹੀਂ ਮਿਲੀ।
0: ਹਾਂਜੀ, ਤੇ ਇਹ ਸਨ ਅੱਜ ਦੀਆਂ ਕੁਛ ਖਬਰਾਂ ਤੇ ਸੁਣਦੇ ਹਾਂ ਗੀਤ। ਗੀਤ ਤੋਂ ਬਾਅਦ ਆ ਕੇ ਫਿਰ ਤੁਹਾਡੇ ਨਾਲ ਅਸੀਂ ਲਾਈਵ ਜੁਆਇਨ ਕਰਾਂਗੇ ਤੇ ਉਦੋਂ ਤੱਕ ਇੰਜੋਏ ਕਰੋ ਗੀਤ
1: ਜੀ।

0: ਹਾਂਜੀ ਵਾਪਸ ਆ ਗਿਆ, ਤੁਸੀਂ ਸੁਣ ਰਹੇ ਹੋ ਸਾਂਝੀ ਵਾਸ ਰੇਡੀਓ ਦਾ ਪ੍ਰੋਗਰਾਮ ਸਤਿ ਸ਼੍ਰੀ ਅਕਾਲ ਮੈਲਬਰਨ, ਅਤੇ ਇਸ ਪ੍ਰੋਗਰਾਮ ਨੂੰ ਤੁਸੀਂ ਸੁਣ ਰਹੇ ਹੋ ਤਨੂ ਅਤੇ ਸ਼ਮਾ ਨਾਲ।
1: ਜੀ, ਅਤੇ ਜਿੱਦਾਂ ਖਬਰਾਂ ਤਾਂ ਅਸੀਂ ਕਰ ਲਈਆਂ, ਅਤੇ ਹੁਣ ਅਸੀਂ ਹਰ ਵਾਰ ਇੱਕ ਕੁਛ ਨਾ ਕੁਛ ਤੁਹਾਡੇ ਲਈ ਨਵਾਂ ਲੈ ਕੇ ਆਉਂਦੇ ਹੁੰਦੇ ਜਿਹਦੇ 'ਤੇ ਅਸੀਂ ਡਿਸਕਸ਼ਨ ਕਰਦੇ ਹੁੰਦੇ ਹਾਂ, ਅਤੇ ਅਸੀਂ ਆਪਣੇ ਪੁਆਇੰਟ ਆਫ ਵਿਊਜ਼ ਦਿੰਦੇ ਹੁੰਦੇ ਹਾਂ, ਅਤੇ ਅਸੀਂ ਲਾਈਵ ਜਾ ਕੇ ਤੁਹਾਡੇ ਵਿਊਜ਼ ਦਾ ਵੀ ਵੇਟ ਕਰਦੇ ਹੁੰਦੇ ਹਾਂ ਜਿਹੜੇ ਤੁਸੀਂ ਸਾਨੂੰ ਭੇਜਦੇ ਹੋ। ਅਤੇ ਅੱਜ ਦੀ ਜਿਹੜੀ ਗੱਲ ਕਰਦੇ ਹਾਂ ਉਹ ਆਪਾਂ ਕਰਦੇ ਹਾਂ ਡਰਾਈਵਰਲੈਸ ਕਾਰਜ ਦੀ, ਅਤੇ ਜਿਹੜੀ ਮਤਲਬ ਕਿ ਸਾਡੀ ਉੱਥੇ ਲਾਈਕ ਨਵੀਂ ਚੀਜ਼ ਆ ਸਾਨੂੰ ਸੁਣਨ ਦੇ ਲਈ ਵੀ, ਜਾਂ ਜਿੱਦਾਂ ਕਹਿ ਲਓ ਕਿ ਫਿਊਚਰ ਆਫ ਟਰਾਂਸਪੋਰਟੇਸ਼ਨ ਔਰ ਰਿਸਕ।
0: ਹਾਂ ਬਿਲਕੁਲ, ਇਹਨੂੰ ਨਾ ਕਈ ਵਾਰੀ ਅਸੀਂ ਇਸ ਤਰ੍ਹਾਂ ਵੀ ਕਹਿ ਦਿੰਦੇ ਹਾਂ ਕਿ ਆਟੋਮੈਟਿਕ ਕਾਰ, ਹੈਨਾ। ਅਸਲ ਵਿੱਚ ਆਟੋਮੈਟਿਕ ਕਾਰਾਂ ਜਿਹੜੀਆਂ ਉਹ ਆਲਰੇਡੀ ਹੈਗੀਆਂ, ਹੈਨਾ, ਤੇ ਹੁਣ ਇਹਨੂੰ ਇਹ ਜਿਹੜੀਆਂ ਕਾਰਾਂ ਨੇ ਇਹਨਾਂ ਨੂੰ ਅਸੀਂ ਇੱਕ ਤਰ੍ਹਾਂ ਡਰਾਈਵਰਲੈਸ ਕਾਰਾਂ ਵੀ ਕਹਿੰਦੇ ਕਿ ਜਿੱਥੇ ਮਤਲਬ ਕਿ ਡਰਾਈਵਰ ਹੋਣਾ ਹੀ ਨਹੀਂ ਗਾ, ਜਾਂ ਫਿਰ ਇਹਨਾਂ ਨੂੰ ਆਪਾਂ ਆਟੋਨੋਮਸ ਕਾਰਾਂ ਵੀ ਕਹਿੰਦੇ ਹਾਂ, ਹੈਨਾ। ਤੇ ਇਹਦੇ ਜਿੱਥੇ ਮਤਲਬ ਕਿ ਫਾਇਦੇ ਨੇ ਤੇ ਨੁਕਸਾਨ ਨੇ, ਤੇ ਜੇ ਤੁਸੀਂ ਸਾਨੂੰ ਟਿਕਟੋਕ ਦੇ ਉੱਪਰ ਜੁਆਇਨ ਕੀਤਾ ਹੋਇਆ ਜਾਂ ਕਰਨਾ ਹੈ, ਜਾ ਕੇ ਕਰ ਸਕਦੇ ਹੋ, ਤੇ ਕਮੈਂਟਸ ਰਾਹੀਂ ਦੱਸ ਸਕਦੇ ਹੋ ਕਿ ਤੁਸੀਂ ਇਹਨਾਂ ਬਾਰੇ ਕੀ ਸੋਚਦੇ ਹੋ, ਕਿ ਇਹਨਾਂ ਦੇ ਕੀ ਫਾਇਦੇ ਹੋ ਸਕਦੇ ਆ, ਕੀ ਨੁਕਸਾਨ ਹੋ ਸਕਦੇ ਆ, ਇਹ ਹੋਣੀਆਂ ਚਾਹੀਦੀਆਂ ਜਾਂ ਫਿਰ ਨਹੀਂ ਹੋਣੀਆਂ ਚਾਹੀਦੀਆਂ।
1: ਜੀ, ਕਹਿੰਦੇ ਵੀ ਇਹਨਾਂ ਕਾਰਾਂ 'ਚ ਜਿਹੜੀ ਆਰਟੀਫਿਸ਼ਲ ਇੰਟੈਲੀਜੈਂਸ ਆ ਉਹ ਫੁੱਲ ਜ਼ੋਰ 'ਤੇ ਲੱਗੀ ਹੋਈ ਆ, ਕੈਮਰੇਸ ਨੇ, ਸੈਂਸਰਸ ਨੇ, ਜੀਪੀਜ਼ ਨੇ, ਰਡਾਰ ਨੇ, ਅਤੇ ਇਹ ਆਪਣੀ ਮਤਲਬ ਆਰਟੀਫਿਸ਼ਲ ਇੰਟੈਲੀਜੈਂਸ ਯੂਜ਼ ਕਰਕੇ ਸਾਰੀ ਰੋਡ ਦੀ ਇਨਫੋਰਮੇਸ਼ਨ ਲੈ ਲੈਂਦੀ ਆ, ਵੀ ਰੋਡ ਸਾਈਨ ਪੜ੍ਹ ਸਕਦੀ ਆ ਇਹ, ਜਿਵੇਂ ਟ੍ਰੈਫਿਕ ਲਾਈਟਸ ਨੂੰ ਪਛਾਣ ਸਕਦੀ ਆ, ਪੈਡੈਸਟ੍ਰੀਅਨਸ ਨੂੰ ਡਿਟੈਕਟ ਕਰ ਸਕਦੀ ਆ। ਕਈ ਵਾਰ ਅਸੀਂ ਅਣਗਹਿਲੀ ਕਰ ਜਾਂਦੇ ਹਾਂ ਪਰ ਕਾਰ ਨਹੀਂ ਕਹਿੰਦੇ ਕਰਦੇ, ਸਪੀਡ ਕੰਟਰੋਲ ਕਰ ਸਕਦੇ ਹਾਂ, ਲੇਨ ਚੇਂਜ ਕਰ ਸਕਦੇ ਹਾਂ, ਅਤੇ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਕਈ ਵਾਰ ਕੁੜੀਆਂ ਨੂੰ ਆਉਂਦੀ ਆ ਵੀ ਪਾਰਕਿੰਗ 'ਚ ਬਹੁਤ ਹੈਲਪਫੁਲ ਆ।
0: ਸਹੀ ਗੱਲ ਆ, ਬੜੇ ਲੋਕੀ ਨਾ ਮੈਂ ਉਹ ਫੇਲ ਕਰ ਜਾਂਦੇ ਹੁੰਦੇ ਆ ਟੈਸਟ ਵੀ, ਉਹਨਾਂ ਤੋਂ ਪਾਰਕਿੰਗ ਨਹੀਂ ਹੁੰਦੀ, ਅਤੇ ਕਈ ਵਾਰੀ ਬਹੁਤ ਸਾਲ ਹੋਏ ਹੁੰਦੇ ਆ ਤੁਸੀਂ ਵੀ ਕਾਰ ਚਲਾਉਂਦਿਆਂ ਨੂੰ, ਬਹੁਤ ਤੁਹਾਡਾ ਐਕਸਪੀਰੀਅੰਸ ਹੁੰਦਾ ਆ, ਬਟ ਫਿਰ ਵੀ ਕਈ ਸਿਟੀਜ਼ ਦੇ ਵਿੱਚ ਨਾ ਪਾਰਕਿੰਗਸ, ਤੁਸੀਂ ਕਈ ਜਗ੍ਹਾ 'ਤੇ ਜਾਓ ਤਾਂ ਬਹੁਤ ਛੋਟੀਆਂ ਹੁੰਦੀਆਂ ਪਾਰਕਿੰਗ, ਖਾਸ ਕਰਕੇ ਸਿਟੀਜ਼ ਦੇ ਵਿੱਚ ਜਿੱਥੇ ਕਿ ਉਹਨਾਂ ਨੇ ਜਗ੍ਹਾ ਬਚਾਉਣੀ ਹੁੰਦੀ ਆ, ਅਤੇ ਉੱਥੇ ਕਾਰ ਪਾਰਕ ਕਰਨੀ ਬਹੁਤ ਮੁਸ਼ਕਲ ਲੱਗਦੀ ਹੁੰਦੀ ਆ, ਐਂਡ ਸਪੈਸ਼ਲੀ ਜਿਹੜੇ ਲੋਕੀ ਵੱਡੀਆਂ ਕਾਰਾਂ ਚਲਾਉਂਦੇ ਆ, ਹੈਨਾ, ਫੋਰ ਵੀਲ ਜਿਹੜੇ ਡਰਾਈਵ ਹੈਗੀਆਂ ਕਾਰਸ ਉਹ ਤਾਂ ਬਹੁਤ ਔਖੀਆਂ ਹੋ ਜਾਂਦੀਆਂ ਸਿਟੀ ਵਿੱਚ ਪਾਰਕ ਕਰਨੀਆਂ। ਬਟ ਇਹਦੇ ਨਾਲ ਨਾਲ ਹੋਰ ਵੀ ਕਈ ਫਾਇਦੇ ਨੇ, ਕਹਿੰਦੇ ਕਿ ਜਿਸ ਤਰ੍ਹਾਂ ਤੁਸੀਂ ਵੀ ਕੰਮ ਤੇ ਜਾ ਰਹੇ ਹੋ, ਹੈਨਾ, ਕਹਿੰਦੇ ਈਮੇਲਸ ਚੈੱਕ ਕਰ ਸਕਦੇ ਹੋ
1: ਜੀ,
0: ਹੈਨਾ, ਤੇ ਪਰ ਤੁਹਾਨੂੰ ਕਿਸ ਤਰ੍ਹਾਂ ਲੱਗਦਾ, ਤੁਸੀਂ ਸੇਫ ਫੀਲ ਕਰਦੇ ਹੋ?
1: ਜਿੱਦਾਂ ਹਲੇ ਸ਼ਾਇਦ ਆਪਾਂ ਉਹਨਾਂ ਚੀਜ਼ਾਂ 'ਚ ਯੂਜ਼ ਟੂ ਨਹੀਂ ਹੋਏ ਮੈਮ, ਤਾਂ ਸਾਡੇ ਅੰਦਰ ਕੋਈ ਡਰ ਆ ਵੀ ਐਂ ਕਿਵੇਂ ਹੋ ਸਕਦਾ ਹੈ, ਵੀ ਸਾਨੂੰ ਐਂ ਲੱਗਦਾ ਵੀ ਸਾਡੀ ਇੰਟੈਲੀਜੈਂਸ ਜ਼ਿਆਦਾ ਆ ਉਹ ਆਰਟੀਫਿਸ਼ਲ ਇੰਟੈਲੀਜੈਂਸ ਨਾਲੋਂ, ਪਰ ਸ਼ਾਇਦ ਜਦੋਂ ਇਹ ਰੋਡ 'ਤੇ ਮਤਲਬ ਦੋ ਚਾਰ ਵੀ ਚੱਲ ਪਈਆਂ ਤਾਂ ਲੋਕਾਂ 'ਚ ਸ਼ਾਇਦ ਕੋਨਫੀਡੈਂਸ ਆਉਣ ਲੱਗ ਜੂਗਾ, ਹਲੇ ਸਾਡੇ 'ਚ ਕੋਨਫੀਡੈਂਸ ਨਹੀਂ ਹੈਗਾ।
0: ਹਾਂ, ਇਹ ਗੱਲ ਹੈਗੀ, ਮੈਂ ਤੇ ਨਾ ਕਈ ਵਾਰੀ ਵੀ ਕਿਉਂਕਿ ਬਹੁਤ ਦੇਰ ਤੋਂ ਕਾਰ ਚਲਾਉਂਦੇ ਕਰਕੇ ਮੈਂ ਕਈ ਵਾਰੀ ਆਪਣੇ ਬੱਚਿਆਂ ਦੇ ਨਾਲ ਕਾਰ ਜਾ, ਕਿਉਂਕਿ ਬੱਚਿਆਂ ਦੀ ਡਰਾਈਵਿੰਗ ਜਿਹੜੀ ਆ ਤੁਹਾਨੂੰ ਪਤਾ ਥੋੜੀ ਜਿਹੀ ਰੈਸ਼ ਹੁੰਦੀ ਆ, ਤੇ ਆਪਾਂ ਮੈਂ ਥੋੜਾ ਜਿਹਾ ਵੀ ਹੁਣ, ਹੈਨਾ, ਏਜ ਦੇ ਹਿਸਾਬ ਨਾਲ ਥੋੜਾ ਵੀ ਸਲੋ ਚਲਾਈ ਦੀ ਆ, ਸੰਭਲ ਕੇ ਚਲਾਈ ਦੀ ਆ ਨਾ, ਤੇ ਉਹ ਕਈ ਵਾਰੀ ਇਸ ਤਰ੍ਹਾਂ ਹੁੰਦਾ ਵੀ ਜਦੋਂ ਫ੍ਰੀਵੇ ਤੇ ਜਾ ਰਹੇ ਆ ਜਾਂ ਮਤਲਬ ਵੀ ਕਿਤੇ ਲੱਗਦਾ ਵੀ ਇੱਥੇ ਹੁਣ ਬ੍ਰੇਕ ਵੱਜਣੀ ਚਾਹੀਦੀ ਆ, ਤੇ ਬੱਚੇ ਦੂਸਰਾ ਡਰਾਈਵਰ ਦੇ ਨਾਲ ਵੀ ਮੈਂ ਐਸ ਏ ਪੈਸੰਜਰ ਹੁੰਦੀ ਆ ਨਾ, ਤੇ ਮੈਂ ਫਟਾਫਟ ਨਾ ਮੈਂ ਉਹ ਜਿਹੜਾ ਹੈਂਡਲ ਹੁੰਦਾ ਉਹਨੂੰ ਫੜ ਲਿਆ, ਤੇ ਬੱਚੇ ਕਹਿਣਗੇ ਵੀ ਕੁਛ ਨਹੀਂ ਹੋਣ ਲੱਗਾ, ਤੁਸੀਂ ਸਾਨੂੰ ਨਰਵਸ ਕਰ ਦਿੰਦੇ ਹੋਏ ਤਾਂ।
1: ਜਿੱਦਾਂ ਕਈਆਂ ਦੀ ਨਾ ਨਾਲ ਬੈਠ ਕੇ ਵੈਸੇ ਵੀ ਆਦਤ ਹੁੰਦੀ ਹੈ ਮੈਮ ਕਿ ਜਿਹੜਾ ਬੰਦਾ ਚਲਾ ਰਿਹਾ ਹੁੰਦਾ ਸਾਨੂੰ ਉਹਦੇ ਤੇ ਕੋਨਫੀਡੈਂਸ, ਵੈਸੇ ਬ੍ਰੇਕ ਲੈ ਲਾ ਬ੍ਰੇਕ ਲੈ ਲਾ ਬ੍ਰੇਕ, ਤਾਂ ਜਿਹੜਾ ਚਲਾ ਰਿਹਾ ਹੁੰਦਾ ਉਹਨੂੰ ਸ਼ਾਇਦ ਜ਼ਿਆਦਾ ਪਤਾ ਹੁੰਦਾ ਕਿ ਮੈਂ ਕਿੱਥੇ ਬ੍ਰੇਕ ਲਾਉਣੇ ਕਿ ਨਹੀਂ, ਅਸੀਂ ਨਾ ਦੂਜੇ ਨੂੰ ਕਈ ਵਾਰ ਨਰਵਸ ਕਰ ਦਿੰਦੇ ਸੱਚੀ ਇਸ ਗੱਲ ਦੀ।
0: ਕਈਆਂ ਦੀ ਆਦਤ ਹੁੰਦੀ ਆ ਵੀ ਉਹਨਾਂ ਨੇ ਨਾ ਬਹਿਣਾ ਨਾਲ ਹੀ ਹੁੰਦਾ ਆ
1: ਜੀ,
0: ਬਟ ਪੂਰੀ ਡਰਾਈਵਿੰਗ ਉਹਨਾਂ ਨੇ ਕਰਨੀ ਹੁੰਦੀ ਆ।
1: ਜਿੱਦਾਂ ਮੇਰੀ ਸਿਸਟਰ ਵੀ ਦਾ ਵੀ ਇਹੀ ਆ ਵੀ ਜੇ ਅਸੀਂ ਕਿਤੇ ਜਾਣਾ ਤਾਂ ਉਹਨੇ ਕਦੇ ਨਹੀਂ ਡਰਾਈਵ ਕਰਨਾ, ਪਰ ਉਹਨੇ ਨਾਲ ਬੈਠ ਕੇ ਡਰਾਈਵ ਕਰਨਾ, ਫਿਰ ਮੈਨੂੰ ਕਹਿੰਦੇ ਵੀ ਅੱਜ ਤੂੰ ਹੀ ਚਲਾ ਲਾ।
0: ਤੇ ਮੈਂ ਇਹਦੇ ਨਾ ਫਾਇਦੇ ਜਿਹੜੇ ਆ ਉਹ ਅਸਲ ਵਿੱਚ ਕਹਿੰਦੇ ਕਿ ਜੇ ਫਾਇਦਿਆਂ ਦੀ ਗੱਲ ਕਰੀਏ ਤੇ ਹੈ ਤਾਂ ਬਹੁਤ ਨੇ
1: ਜੀ,
0: ਹੈਨਾ। ਮੈਂ ਕਿਸੇ ਨੂੰ ਸੁਣ ਰਹੀ ਸੀਗੀ ਰੇਡੀਓ 'ਤੇ, ਕੋਈ ਆਪਣਾ ਪਰਸਨਲ ਐਕਸਪੀਰੀਅੰਸ, ਜਿਹੜੇ ਸਾਡੇ ਨਾਲ ਜੁੜੇ ਆ ਉਹ ਵੀ ਆਪਣਾ ਪਰਸਨਲ ਐਕਸਪੀਰੀਅੰਸ ਦੱਸ ਸਕਦੇ ਆ, ਹੈਨਾ। ਕਹਿੰਦੀ ਕਿ ਉਹ ਕਿਤੋਂ ਆ ਰਹੀ ਸੀ ਰਾਤ ਨੂੰ, ਕਾਫੀ ਮਤਲਬ ਕਿ ਬਾਰਿਸ਼ ਦਾ ਮੌਸਮ ਸੀ ਅਤੇ ਉਹ ਟਾਇਰਡ ਸੀ ਬਹੁਤ ਜ਼ਿਆਦਾ, ਅਤੇ ਕਹਿੰਦੀ ਕਿ ਉਹਦੇ ਤੋਂ 80 ਤੋਂ ਵੱਧ ਕਾਰ ਨਹੀਂ ਸੀ ਚੱਲ ਰਹੀ, ਮੌਸਮ ਖਰਾਬ ਸੀਗਾ, ਅਤੇ ਉਹਨੂੰ ਲੱਗਾ ਕਿ ਜਿਵੇਂ ਹੁਣ 80 'ਤੇ ਗਈ ਅਤੇ ਵੀ ਮੈਂ ਤਾਂ ਘਰ ਪਹੁੰਚਣ ਨੂੰ ਬਹੁਤ ਮੈਨੂੰ ਲੇਟ ਹੋ ਜਾਣੀ ਆ, ਅਤੇ ਕਹਿੰਦੀ ਕਿ ਉਹਨੂੰ ਜਿਹੜਾ ਆਟੋ ਪਾਇਲਟ ਮੋਡ ਸੀਗਾ ਕਿ ਉਹਨੂੰ ਆਨ ਕੀਤਾ ਤੇ ਉਹ ਬਿਲਕੁਲ ਸੇਫਲੀ ਘਰ 20 ਮਿੰਟ ਪਹਿਲਾਂ ਪਹੁੰਚੀ।
1: ਜੀ, ਜਿੱਦਾਂ ਕਈ ਵਾਰ ਆਪਾਂ ਜਦੋਂ ਦੇ ਬੈਨੀਫਿਟਸ ਦੀ ਗੱਲ ਕਰਦੇ ਹਾਂ ਤਾਂ ਵੀ ਤੁਸੀਂ ਦੱਸਿਆ ਵੀ ਇੱਕ ਤਾਂ ਈਮੇਲਸ ਪੜ੍ਹ ਕੇ ਓਬਵੀਅਸਲੀ ਸਾਡਾ ਟਾਈਮ ਸੇਵ ਹੁੰਦਾ, ਦੂਜੀ ਗੱਲ ਕਈ ਲੋਕਾਂ 'ਚ ਸ਼ਾਇਦ ਫੋਬੀਆ ਹੁੰਦਾ ਕਿ ਉਹ ਡਰਾਈਵਿੰਗ ਨਹੀਂ ਕਰ ਸਕਦੇ ਤੇ ਫਿਰ ਜਦੋਂ ਉਹਨਾਂ ਨੇ ਟਰੈਵਲਿੰਗ ਕਰਨੀ ਹੁੰਦੀ ਆ ਤਾਂ ਉਹਨਾਂ ਨੂੰ ਹਮੇਸ਼ਾ ਪਬਲਿਕ ਟਰਾਂਸਪੋਰਟ ਹੀ ਯੂਜ਼ ਕਰਨੀ ਪੈਂਦੀ ਆ, ਤਾਂ ਉਹਨਾਂ ਲਈ ਵੀ ਕਿਤੇ ਨਾ ਕਿਤੇ ਬੈਨੀਫਿਟ ਆ। ਜਾਂ ਜਿੱਦਾਂ ਕਈ ਵਾਰ ਅਸੀਂ ਸੱਚੀ ਇੰਨੀ ਦੂਰ ਡਰਾਈਵ 'ਤੇ ਚੱਲ ਜਾਂਦੇ ਹਾਂ ਅਤੇ ਵਾਪਸ ਆਉਂਦੇ ਅਸੀਂ ਟਾਇਰਡ ਹੋ ਜਾਂਦੇ ਹਾਂ, ਤਾਂ ਮਤਲਬ ਤੁਸੀਂ ਜਿਵੇਂ ਆਟੋਮੈਟਿਕ ਕਾਰਸ ਨੇ ਜੇ ਉਹਨਾਂ ਵਿੱਚ ਇਹ ਫੀਚਰ ਆਉਂਦਾ ਆ ਤਾਂ ਸ਼ਾਇਦ ਕਿਤੇ ਨਾ ਕਿਤੇ ਉਹਦਾ ਸਾਨੂੰ ਬੈਨੀਫਿਟ ਹੁੰਦਾ ਹੈ ਕਿ ਅਸੀਂ ਰੈਸਟ ਕਰ ਸਕਦੇ ਹਾਂ ਅਤੇ ਆਪਣੀ ਮੰਜ਼ਿਲ 'ਤੇ ਸੇਫਲੀ ਪਹੁੰਚ ਸਕਦੇ ਹਾਂ, ਬਜਾਏ ਕਿ ਜਦੋਂ ਅਸੀਂ ਹੀ ਡਰਾਈਵ ਕਰਦੇ ਹਾਂ ਕਿ ਅਸੀਂ ਆਲਰੇਡੀ ਟਾਇਰਡ ਹਾਂ ਫਿਰ ਉੱਤੋਂ ਸਾਨੂੰ ਡਰਾਈਵਿੰਗ ਵੀ ਕਰਨੀ ਪੈ ਰਹੀ ਆ ਕਿ ਕੋਈ ਐਕਸੀਡੈਂਟ ਜਾਂ ਕੋਈ ਦੁਰਘਟਨਾ ਹੋਵੇ।
0: ਔਰ ਕਹਿੰਦੇ ਕਿ ਕਿਸੇ ਨੇ ਕਿਹਾ ਕਹਿੰਦੇ ਕਿ ਇਹ ਵੀ ਇੱਕ ਫਾਇਦਾ ਹੋ ਸਕਦਾ ਆ ਕਿ ਜਿਸ ਤਰ੍ਹਾਂ ਜੇ ਤੁਹਾਡੇ ਕੋਲ ਟਾਈਮ ਨਹੀਂ ਹੈਗਾ ਤੇ ਤੁਸੀਂ ਆਪਣੇ ਪੇਰੈਂਟਸ ਨੂੰ ਵੀ ਡਾਕਟਰ ਦੇ ਭੇਜਣਾ ਆ
1: ਜੀ,
0: ਹੈ ਨਾ, ਤੇ ਜ਼ਰੂਰੀ ਨਹੀਂ ਕਿ ਤੁਸੀਂ ਵੀ ਟੈਕਸੀ ਮੰਗਾਓ ਤੇ ਤੁਸੀਂ ਆਪਣੇ ਪੇਰੈਂਟਸ ਨੂੰ ਵੀ ਡਾਕਟਰ ਦੀ ਅਪੁਆਇੰਟਮੈਂਟ ਤੇ ਉਸ ਕਾਰ ਵਿੱਚ ਭੇਜ ਸਕਦੇ।
1: ਜੀ, ਜਿੱਦਾਂ ਕਹਿੰਦੇ ਵੀ ਜਦੋਂ ਲਾਈਕ ਹਿਊਮਨਸ ਡਰਾਈਵ ਕਰਦੇ ਨੇ ਕਈ ਵਾਰ ਐਵੇਂ ਦਾ ਕਾਰਨ ਹੁੰਦਾ ਵੀ ਹਿਊਮਨ ਐਰਰਸ ਕਰਕੇ ਵੀ ਬਹੁਤ ਐਕਸੀਡੈਂਟ ਹੋ ਜਾਂਦੇ ਨੇ, ਜਿੱਦਾਂ ਓਵਰ ਸਪੀਡਿੰਗ ਹੋ ਗਈ ਜਾਂ ਆਪਾਂ ਡਿਸਟਰੈਕਟ ਹੋ ਜਾਂਦੇ ਹਾਂ ਡਰਿੰਕਿੰਗ ਐਂਡ ਡਰਾਈਵਿੰਗ, ਜਾਂ ਫਟੀਗ ਹੋ ਜਾਂਦਾ ਵੀ ਸਾਨੂੰ ਥਕਾਵਟ ਹੋ ਜਾਂਦੀ ਹੈ ਵੀ ਸਾਡੇ ਤੋਂ ਨਹੀਂ ਪਹੁੰਚਿਆ ਜਾਂਦਾ, ਤਾਂ ਉੱਥੇ ਸ਼ਾਇਦ ਅਸੀਂ ਕਿਤੇ ਨਾ ਕਿਤੇ ਇਹ ਕਹਿੰਦੇ ਵੀ ਇਹ ਹਿਊਮਨ ਐਰਰ ਆ ਜਿਹਦੇ ਕਰਕੇ ਉਹ ਦੁਰਘਟਨਾ ਹੋਈ, ਤਾਂ ਜੇ ਅਸੀਂ ਡਰਾਈਵਰਲੈਸ ਕਾਰਸ ਕਹਿੰਦੇ ਹਾਂ ਤਾਂ ਇਹ ਹਿਊਮਨ ਐਰਰਸ ਵਾਲੇ ਇਸ਼ੂ ਨੂੰ ਕਿਤੇ ਨਾ ਕਿਤੇ ਅਸੀਂ ਓਵਰਕਮ ਕਰ ਸਕਦੇ ਹਾਂ ਡਰਾਈਵਰਲੈਸ ਕਾਰਸ ਦੇ ਨਾਲ।
0: ਹਾਂ ਬਿਲਕੁਲ ਜਿਹੜਾ ਆ ਉਹ ਮਤਲਬ ਕਿ ਟੈਕਨੋਲੋਜੀ ਤੇ ਕਿਉਂਕਿ ਅਸੀਂ ਜ਼ਿਆਦਾ ਵਿਸ਼ਵਾਸ ਕਰ ਸਕਦੇ ਹਾਂ ਅਤੇ ਇਹਦੇ 'ਤੇ ਆਪਣੇ ਆਪ 'ਤੇ ਅਸੀਂ ਮਤਲਬ ਵੀ ਨਹੀਂ, ਅਤੇ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਪਾਰਕਿੰਗ ਵਾਲਾ ਤਾਂ ਬਹੁਤ ਵਧੀਆ ਔਰ ਖਾਸ ਤੌਰ 'ਤੇ ਉਹਨਾਂ ਲੋਕਾਂ ਨੂੰ ਬਹੁਤ ਫਾਇਦਾ ਹੋ ਸਕਦਾ ਜਿਹੜੇ ਕਿ ਡਿਸੇਬਲਡ ਨੇ ਕਿ ਉਹ ਕਾਰ ਚਲਾ ਹੀ ਨਹੀਂ ਸੀ ਸਕਦੇ, ਅਤੇ ਹੁਣ ਇਹ ਨਵੀਂ ਟੈਕਨੋਲੋਜੀ ਦੇ ਨਾਲ ਉਹਨਾਂ ਨੂੰ ਇਹ ਫਾਇਦਾ ਹੋ ਜਾਏਗਾ ਕਿ ਉਹਨਾਂ ਦੀ ਆਪਣੀ ਪਰਸਨਲ ਕਾਰ ਹੋਵੇਗੀ, ਉਹਨਾਂ ਦੀ ਇੱਕ ਇੰਡੀਪੈਂਡੈਂਸ ਜਿਹੜਾ ਕਿ ਉਹ ਜਿੱਥੇ ਚਾਹੁਣਗੇ ਉੱਥੇ ਜਾ ਸਕਦੇ ਆ। ਕਈ ਲੋਕੀ ਟੈਕਸੀਜ਼ ਦੇ ਵਿੱਚ ਫੀਲ ਨਹੀਂ ਕਰ ਸਕਦੇ, ਦੂਸਰੇ ਡਰਾਈਵਰ ਦੇ ਨਾਲ ਫੀਲ ਨਹੀਂ ਕਰ ਸਕਦੇ, ਤੇ ਉਹ ਮਤਲਬ ਕਿ ਇਹਨਾਂ ਕਾਰਾਂ ਤੋਂ ਫਾਇਦਾ ਲੈ ਸਕਦੇ ਆ,
1: ਹਨਾ।
0: ਤੇ ਤੁਹਾਨੂੰ ਲੱਗਦਾ ਕਿ ਕੋਈ ਨੁਕਸਾਨ ਵੀ ਹੋਏਗਾ?
1: ਓਬਵੀਅਸਲੀ ਮੈਮ ਨੁਕਸਾਨ ਵੀ ਹੋਣਗੇ, ਜਿਹੜੀ ਹਰੇਕ ਸਿੱਕੇ ਦੇ ਦੋ ਪਹਿਲੂ ਹੁੰਦੇ ਨੇ ਵੀ ਜੇ ਜਿਹੜੀ ਜਿਹਦੇ ਫਾਇਦੇ ਨੇ ਤਾਂ ਉਹਦੇ ਨੁਕਸਾਨ ਵੀ ਕਿਤੇ ਨਾ ਕਿਤੇ ਹੋਣਗੇ, ਪਰ ਇਹਦਾ ਇੱਕ ਪੋਜ਼ਿਟਿਵ ਪੁਆਇੰਟ ਹੋਰ ਡਿਸਕਸ ਕਰ ਲੈਂਦੇ ਹਾਂ ਉਦੋਂ ਪਹਿਲਾਂ।
0: ਅੱਛਾ, ਤੁਹਾਡੇ ਕੋਲ ਪੋਜ਼ਿਟਿਵ ਪੁਆਇੰਟਸ ਜ਼ਿਆਦਾ ਨਹੀਂ ਲੱਗਦਾ, ਤੁਸੀਂ ਕਾਰ ਇਹ ਵਾਲੀ ਲੈਣੀ ਲੈਣੀ ਹੈ।
1: ਕਹਿੰਦੇ ਜਿਹੜੇ ਡਰਾਈਵਰਲੈਸ ਕਾਰਸ ਨੇ ਉਹ ਆਪਸ ਵਿੱਚ ਕਮਿਊਨੀਕੇਟ ਕਰ ਸਕਦੇ ਨੇ ਕਿਉਂਕਿ ਉਹਨਾਂ 'ਚ 360 ਡਿਗਰੀ ਕੈਮਰਾਜ਼ ਲੱਗੇ ਹੁੰਦੇ ਨੇ। ਵੀ ਕਹਿੰਦੇ ਜੇ ਇੱਕ ਕਾਰ ਨੇ ਸਪੋਜ਼ ਬ੍ਰੇਕ ਲਗਾਉਣੀ ਆ ਤਾਂ ਪਿੱਛੇ ਵਾਲੀ ਕਾਰ ਮਿਲੀ ਸੈਕਿੰਡਸ ਵਿੱਚ ਰਿਐਕਟ ਕਰ ਸਕਦੀ ਹੈ ਵੀ ਉਹਨੇ ਬ੍ਰੇਕ ਲਗਾਉਣੀ ਆ ਜਾਂ ਕਿੰਨੀ ਸਪੀਡ ਕਰਨੀ ਆ, ਤੇ ਕਹਿੰਦੇ ਇਹਦੇ ਨਾਲ ਟ੍ਰੈਫਿਕ ਫਲੋ ਸਮੂਦਰ ਹੋ ਸਕਦਾ ਤੇ ਟ੍ਰੈਫਿਕ ਜੈਮਸ ਵੀ ਘੱਟ ਹੋ ਸਕਦੇ ਨੇ। ਜਿੱਦਾਂ ਕਈ ਵਾਰ ਐਜ਼ ਅ ਹਿਊਮਨ ਤਾਂ ਜਦੋਂ ਅਸੀਂ ਬ੍ਰੇਕ ਲਾਉਂਦੇ ਹਾਂ ਕਈ ਵਾਰ ਦੂਜਾ ਆਪਣੀ ਧੁੰਨ 'ਚ ਆ ਰਿਹਾ ਹੁੰਦਾ ਅਤੇ ਉਹਨੂੰ ਪਤਾ ਨਹੀਂ ਲੱਗਦਾ, ਤੁਹਾਡੇ ਕਰੈਸ਼ ਹੋ ਜਾਂਦੇ ਆ, ਤਾਂ ਉਹਨਾਂ ਚੀਜ਼ਾਂ ਨੂੰ ਵੀ ਉਹ ਅਵੋਇਡ ਕਰ ਸਕਦੀ ਹੈ ਕਿ ਉਹ ਮਿਲੀ ਸੈਕਿੰਡਸ ਵਿੱਚ ਰਿਐਕਟ ਕਰਦੀ ਆ।
0: ਹਾਂ, ਇਹ ਤਾਂ ਬਹੁਤ ਜ਼ਰੂਰੀ ਆ। ਔਰ ਵੇਖੋ ਕਈ ਵਾਰੀ ਇਸ ਤਰ੍ਹਾਂ ਹੁੰਦਾ ਜਿਸ ਤਰ੍ਹਾਂ ਮੈਨੂੰ ਆਦਤ ਆ ਕਿ ਮੈਂ ਬਹੁਤ ਜ਼ਿਆਦਾ ਗੈਪ ਛੱਡ ਕੇ ਕਾਰ ਚਲਾਉਣੀ ਹੁੰਦੀ ਆ, ਕਿਉਂਕਿ ਤੁਹਾਨੂੰ ਪਤਾ ਨਹੀਂ ਕਿ ਅਗਲੇ ਜਿਹੜਾ ਬੰਦਾ ਆ ਕਿ ਉਹ ਕੱਲਾ ਡਰਾਈਵ ਕਰ ਰਿਹਾ, ਉਹ ਬੱਚੇ ਨਾਲ ਡਰਾਈਵ ਕਰ ਰਿਹਾ, ਹੈ ਨਾ। ਜੇ ਮੈਂ ਕਿਸੇ ਦੇ ਨਾਲ ਜੇ ਆਪਣੇ ਹਸਬੈਂਡ ਜਾਂ ਆਪਣੇ ਕਿਸੇ ਬੱਚੇ ਦੇ ਨਾਲ ਜੇ ਕਰ ਰਹੀ ਹਾਂ ਨਾ ਐਜ਼ ਅ ਪੈਸੰਜਰ, ਤੇ ਉਹਨਾਂ ਨੂੰ ਇਹ ਹੁੰਦਾ ਕਿ ਉਹ ਬਹੁਤ ਮਤਲਬ ਕਿ ਗੈਪ ਘੱਟ ਛੱਡਦੇ ਆ, ਤੇ ਮੇਰਾ ਉਹਨਾਂ ਦੇ ਨਾਲ ਆਰਗੂਮੈਂਟ ਹਮੇਸ਼ਾ ਇਹ ਹੁੰਦਾ ਆ ਕਿ ਤੁਹਾਨੂੰ ਨਹੀਂ ਪਤਾ ਕਿ ਅਗਲੇ ਕਾਰ ਵਿੱਚ ਕੌਣ ਡਰਾਈਵ ਕਰ ਰਿਹਾ, ਹੋ ਸਕਦਾ ਅਗਲੇ ਨੇ ਛੇਕੀ ਮਾਰੀ ਆ ਜੇ, ਹੈ ਨਾ, ਉਹਦੇ ਬ੍ਰੇਕ ਦੇ ਪੈਰ ਚਲਾ ਗਿਆ, ਤੁਹਾਨੂੰ ਪਤਾ ਲੱਗਣਾ, ਹੈ ਨਾ। ਹੋ ਸਕਦਾ ਅਗਲੇ ਦੇ ਨਾਲ ਬੱਚਾ ਆ, ਹੈ ਨਾ, ਉਹ ਬੱਚਾ ਰੋ ਪਿਆ, ਉਹਨੇ ਬੱਚੇ ਨੂੰ ਥੋੜਾ ਜਿਹਾ ਮਤਲਬ ਕਿ ਵੇਖਣਾ ਆ ਤੇ ਉਹਨੇ ਆਪਣੀ ਕਾਰ ਹੌਲੀ ਕਰ ਲਈ ਜਾਂ ਇੱਕਦਮ ਬ੍ਰੇਕ ਮਾਰਤੀ ਤੇ ਤੁਹਾਡੇ ਕੋਲੋਂ ਉਹ ਬ੍ਰੇਕ ਨਹੀਂ ਵੱਜਣੀ
1: ਜੀ,
0: ਹੈ ਨਾ, ਤੇ ਤੁਹਾਡਾ ਐਕਸੀਡੈਂਟ ਹੋ ਸਕਦਾ। ਤੇ ਬਟ ਇਹ ਕਾਰਾਂ ਜਿਹੜੀਆਂ ਜਿਸ ਤਰ੍ਹਾਂ ਤੁਸੀਂ ਦੱਸਿਆ ਆ ਕਿ ਬਹੁਤ ਵਧੀਆ ਕਿ ਉਹ ਆਪਣਾ ਗੈਪ ਵੀ ਮੇਨਟੇਨ ਕਰ ਦਿੰਦੀਆਂ, ਤੇ ਮੈਨੂੰ ਲੱਗਦਾ ਕਿ ਫਿਊਚਰ ਦੇ ਵਿੱਚ ਜਿਹੜੀ ਟ੍ਰੈਫਿਕ ਕੰਜੈਸ਼ਨ ਹੁੰਦਾ ਆ ਉਹਦੇ ਵਿੱਚ ਵੀ ਬਹੁਤ ਜ਼ਿਆਦਾ ਹੈਲਪਫੁਲ ਰਹਿਣਗੀਆਂ।
1: ਫਿਊਲ ਐਫੀਸ਼ੀਐਂਸੀ ਦੇ ਲਈ ਵੀ ਕਹਿੰਦੇ ਗੁੱਡ ਨੇ, ਜਿੱਦਾਂ ਵੀ ਜਦੋਂ ਆਪਾਂ ਕਾਰ ਚਲਾਉਣਾ ਤਾਂ ਅਸੀਂ ਇੱਕੋਦਮ ਰੇਸ ਦਿੰਦੇ ਹਾਂ ਤਾਂ ਇੱਕੋਦਮ ਕਈ ਵਾਰ ਬ੍ਰੇਕ ਵੀ ਲਾਉਣਾ ਪੈਂਦਾ ਤਾਂ ਉਹਦੀ ਐਫੀਸ਼ੀਐਂਸੀ ਦੇ ਉੱਪਰ ਇਫੈਕਟ ਪੈਂਦਾ ਹੀ ਪੈਂਦਾ ਕਹਿੰਦੇ। ਪਰ ਜਿਵੇਂ ਇਹ ਕਾਰਾਂ ਨੇ ਤਾਂ ਇਹਨਾਂ ਦਾ ਜਿਹੜੀ ਐਕਸਲਰੇਸ਼ਨ ਆ ਤੇ ਬ੍ਰੇਕਿੰਗ ਆ ਉਹ ਬਹੁਤ ਸਮੂਥ ਆ, ਜਿਹਦੇ ਕਰਕੇ ਕਿ ਫਿਊਲ ਕੰਜ਼ੰਪਸ਼ਨ ਘੱਟ ਹੋ ਸਕਦੀ ਹੈ ਤੇ ਐਮਿਸ਼ਨਸ ਵੀ ਘੱਟ ਹੋ ਸਕਦੇ ਆ।
0: ਬਹੁਤ ਵਧੀਆ ਜੀ, ਚਲੋ ਮੈਨੂੰ ਲੱਗਦਾ ਕਿ ਇਹ ਵਾਲੀਆਂ ਕਾਰਾਂ ਚੀਪ ਹੋਣੀਆਂ ਚਾਹੀਦੀਆਂ ਤਾਂ ਕਿ ਹਰ ਕੋਈ ਅਫੋਰਡ ਕਰ ਸਕੇ। ਤੇ ਜਿਹੜੀ ਨੈਕਸਟ ਫਿਰ ਹੈਗਾ ਆ ਉਹ ਲੋਕੀ ਕਹਿ ਰਹੇ ਸੀਗੇ ਕਿ ਉਹ ਕਾਰਾਂ ਹੋਣੀਆਂ ਚਾਹੀਦੀਆਂ ਕਿ ਜੇ ਬਹੁਤ ਜ਼ਿਆਦਾ ਮਤਲਬ ਕਿ ਟ੍ਰੈਫਿਕ ਹੋ ਗਈ ਹੈ, ਟ੍ਰੈਫਿਕ ਜਾਮ, ਤੇ ਉਹ ਉੱਡ ਜਾਣ।
1: ਜਿੱਦਾਂ ਵੈਸੇ ਅਸੀਂ ਹੁਣ ਵੀ ਜੇ ਇਸ ਕਾਰ ਬਾਰੇ ਸੋਚਦੇ ਹਾਂ ਤਾਂ ਸਾਡੇ ਦਿਮਾਗ 'ਚ ਇੱਕ ਇਮੇਜ ਬਣ ਰਹੀ ਹੈ, ਤਾਂ ਕਿਤੇ ਨਾ ਕਿਤੇ ਫਿਰ ਵੀ ਭਾਵੇਂ ਅਸੀਂ ਉਹਦੇ ਬਹੁਤ ਬੈਨੀਫਿਟਸ ਡਿਸਕਸ ਕਰ ਰਹੇ ਹਾਂ ਪਰ ਸਾਡੇ ਅੰਦਰ ਇੱਕ ਨਾਲ ਦੀ ਨਾਲ ਡਰ ਵੀ ਚੱਲ ਰਿਹਾ ਵੀ ਸੱਚੀਆਂ ਇਹ ਹੋ ਜਾਊਗਾ। ਪਰ ਜਿੱਦਾਂ ਆਪਾਂ ਉਹਦੇ 'ਚ ਵੀ ਤਾਂ ਆਪਣੇ ਆਪਣੀਆਂ ਜਿਹੜੀਆਂ ਆਟੋਮੈਟਿਕ ਕਾਰਸ ਹੁੰਦੀਆਂ ਨੇ ਉਹਨਾਂ 'ਚ ਔਨ ਕਰ ਲੈਂਦੇ ਹਾਂ ਵੀ
0: ਕਰੂਜ਼ ਕੰਟਰੋਲ ਵਗੈਰਾ, ਕਰੂਜ਼
1: ਕੰਟਰੋਲ ਹੁੰਦਾ ਤਾਂ ਉੱਥੇ ਜਦੋਂ ਅਸੀਂ ਦੇਖਦੇ ਵੀ ਕਿੰਨਾ ਸੇਫਲੀ ਅਸੀਂ ਜਾਈ ਜਾਂਦੇ ਹਾਂ, ਕਈ ਵਾਰ ਜਦੋਂ ਕਾਰ ਦੇ ਨੇੜੇ ਜਾਂਦੇ ਸਾਨੂੰ ਆਪ ਨੂੰ ਡਰ ਲੱਗਦਾ ਹੁੰਦਾ ਪਰ ਕਾਰ ਕਿੰਨੀ ਸਮਝਦਾਰੀ ਨਾਲ ਹੌਲੀ ਹੌਲੀ ਹੋ
0: ਜਾਂਦੀ ਹੈ
1: ਤੇ ਇਹਦਾ ਫੁੱਲੀ ਆਟੋਮੈਟਿਕ ਨੇ ਤਾਂ ਹੋਰ ਵੀ ਜ਼ਿਆਦਾ ਐਫੀਸ਼ੀਐਂਸੀ ਦੇ ਨਾਲ ਵਰਕ ਕਰਨਗੇ।
0: ਹਾਂ, ਬਟ ਆਸਟ੍ਰੇਲੀਆ ਦੇ ਵਿੱਚ ਕਹਿੰਦੇ ਆ ਕਿ ਹਾਲੇ ਇਹਨੂੰ ਮਤਲਬ ਹੋਰ ਇਹਦੇ ਜਿਹੜੇ ਲਾਜ਼ ਵਗੈਰਾ ਆ ਉਹਦੇ ਉੱਤੇ ਵਿਚਾਰ ਕੀਤਾ ਜਾ ਰਿਹਾ ਕਿ ਇਹਨੂੰ ਫੁੱਲੀ ਉਹਨਾਂ ਨੇ ਪਾਸ ਕਰਨਾ ਕਿ ਨਹੀਂ ਕਰਨਾ।
1: ਜੀ, ਜਦੋਂ ਵੀ ਕੋਈ ਸਾਡੇ ਕੋਲ ਇੱਕ ਐਵੇਂ ਦੀ ਆਟੋਮੈਟਿਕ ਚੀਜ਼ ਆਉਂਦੀ ਹੈ ਤਾਂ ਉੱਥੇ ਜਿਹੜਾ ਇਨਸਾਨ ਆ ਜਦੋਂ ਉਹਨੂੰ ਲੱਗਦਾ ਵੀ ਮੇਰੇ ਕੋਲ ਸਹੂਲਤ ਆ ਗਈ ਤਾਂ ਉਹ ਆਪਣਾ ਦਿਮਾਗ ਜਮਾ ਹੀ ਬੰਦ ਰੱਖਣਾ ਸ਼ੁਰੂ ਕਰ ਦਿੰਦਾ। ਜਿਵੇਂ ਅੱਜ ਕੱਲ੍ਹ ਦੇ ਟਾਈਮ 'ਚ ਅਸੀਂ ਦੇਖਦੇ ਹਾਂ ਵੀ ਜਿੱਦਾਂ ਸਾਡੇ ਕੋਲ ਚੈਟ ਜੀਪੀਟੀ ਐਵੇਂ ਦੀਆਂ ਚੀਜ਼ਾਂ ਆ ਗਈਆਂ ਤਾਂ ਅਸੀਂ ਆਪਣਾ ਦਿਮਾਗ ਲਾਉਂਦੇ ਹੀ ਨਹੀਂ, ਸਾਨੂੰ ਆਏ ਹੁੰਦਾ ਵੀ ਸਾਰਾ ਕੁਛ ਈਮੇਲ ਵੀ ਲਿਖਣ ਲੱਗੇ ਅਸੀਂ ਇੱਕ ਮਿੰਟ ਸੋਚਣ ਦੀ ਜਗ੍ਹਾ ਕਹਿੰਦੇ ਵੀ ਚੈਟ ਜੀਪੀਟੀ ਨੂੰ ਪਾ ਦਿਓ ਆਪ ਹੀ ਗੱਲ ਹੋਗੀ। ਤਾਂ ਕਿਤੇ ਨਾ ਕਿਤੇ ਉੱਥੇ ਜਿਹੜੀ ਹਿਊਮਨ ਮਾਇੰਡ ਦੀ ਵਰਕਿੰਗ ਪਾਵਰ ਆ ਉਹਨੂੰ ਵੀ ਅਸੀਂ ਘਟਾ ਰਹੇ ਹਾਂ ਸ਼ਾਇਦ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਪਰ, ਇੰਨੀ ਟੈਕਨੋਲੋਜੀ ਦੇ ਉੱਪਰ ਡਿਪੈਂਡ ਹੋ ਕੇ।
0: ਮੈਨੂੰ ਲੱਗਦਾ ਕਿ ਜੇ ਸਾਰਾ ਕੁਛ ਟੈਕਨੋਲੋਜੀ ਨੇ ਕਰਨਾ ਤੇ ਹਿਊਮਨ ਮਾਇੰਡ ਨੇ ਫਿਰ ਕੀ ਕਰਨਾ?
1: ਜੀ ਐਗਜੈਕਟਲੀ,
0: ਹੈ ਨਾ। ਬੰਦਾ ਤੇ ਫਿਰ ਉਹ ਕਹਿੰਦੇ ਹੁੰਦੇ ਆ ਕਿ ਵਿਹਲਾ ਦਿਮਾਗ ਸ਼ੈਤਾਨ ਦਾ ਚਰਖਾ।
1: ਜੀ,
0: ਤੇ ਫਿਰ ਉਹ ਮਤਲਬ ਕਿ ਅੱਗੇ ਹੀ ਲੋਕੀ ਬਹੁਤ ਜ਼ਿਆਦਾ ਮਤਲਬ ਕਿ ਗਲਤ ਕੰਮ ਕਰਦੇ ਜਿਹੜੇ ਵਿਹਲੇ ਰਹਿੰਦੇ ਨੇ। ਇਹਦੇ ਬਾਰੇ ਵੀ ਜੇ ਸਾਡੇ ਕੋਲ ਟਾਈਮ ਹੋਇਆ ਤੇ ਅਸੀਂ ਜ਼ਰੂਰ ਗੱਲਬਾਤ ਨਾਲ ਕਰਦੇ ਹੀ ਚੱਲਾਂਗੇ, ਬਟ ਜਿਹੜੇ ਇਹਨਾਂ ਦੇ ਨੁਕਸਾਨ ਨੇ ਹੈ ਨਾ ਉਹਨਾਂ ਬਾਰੇ ਵੀ ਆਪਾਂ ਜ਼ਰੂਰ ਗੱਲ ਕਰੀਏ। ਸਭ ਤੋਂ ਵੱਡੀ ਗੱਲ ਕਹਿੰਦੇ ਆ ਕਿ ਜਿਹੜਾ ਵੱਡਾ ਕੰਸਰਨ ਉਹ ਸੇਫਟੀ ਆ, ਜਿੱਥੇ ਅਸੀਂ ਕਹਿੰਦੇ ਕਿ ਸੇਫਰ ਦੇ ਤੇ ਉਹੀ ਕਹਿੰਦੇ ਕਿ ਫਿਰ ਦੂਸਰੇ ਪਾਸੇ ਸੇਫਟੀ ਜਿਹੜੀਆਂ ਕਿ ਡਰਾਈਵਰਲੈਸ ਕਾਰਸ ਨੇ ਉਹਨਾਂ ਦਾ ਰੋਡ ਤੇ ਕਹਿੰਦੇ ਕਿ ਹਰ ਸਿਚੁਏਸ਼ਨ ਉਹਨਾਂ ਨੂੰ ਸਮਝਣੀ ਪੈਣੀ ਆ। ਪੈਡੈਸਟ੍ਰੀਅਨ ਹੋ ਗਏ, ਸਾਈਕਲਿਸਟ ਹੋ ਗਏ, ਸਕੂਲ ਜ਼ੋਨਸ ਹੋ ਗਏ, ਹੈ ਨਾ। ਕਈ ਵਾਰੀ ਇਸ ਤਰ੍ਹਾਂ ਹੁੰਦਾ ਨਾ ਕਿ ਜਦੋਂ ਅਸੀਂ ਸਾਡੇ ਕਾਰ ਦੇ ਵਿੱਚ GPS ਹੁੰਦਾ ਆ ਤੇ ਉਹ ਅਪਡੇਟਿਡ ਨਹੀਂ ਹੁੰਦਾ
1: ਜੀ,
0: ਹੈ ਨਾ, ਤੇ ਉਹ ਨਵਾਂ ਐਡਰੈਸ ਜਿਹੜਾ ਉਹਦੇ ਵਿੱਚ ਹੁੰਦਾ ਨਹੀਂ ਤੇ ਉਹ ਲੱਭਦਾ ਨਹੀਂ ਤੇ ਉਹ ਸਾਨੂੰ ਘੁਮਾਈ ਫਿਰਦਾ ਰਹਿੰਦਾ।
1: ਜੀ ਜੀ ਜੀ,
0: ਹੈ ਨਾ। ਤੇ ਇਹਨੂੰ ਕਿੰਨੇ ਕੁ ਮਤਲਬ ਕਿ ਸਾਨੂੰ ਅਪਡੇਟ ਰੱਖਣਾ ਪਊਗਾ ਕਿ ਜਿਹੜਾ ਜਿਸ ਤਰ੍ਹਾਂ ਮਤਲਬ ਕਿ ਕੋਈ ਹੁਣ ਨਵਾਂ ਸਕੂਲ ਖੁੱਲ੍ਹਿਆ ਆ ਜਾਂ ਨਵੀਂ ਜਿਹੜੀ ਸਕੂਲ ਕਰੋਸਿੰਗ ਆ ਕਿ ਉਹ ਸਾਰਾ ਕੁਛ ਇਹਦੇ ਵਿੱਚ ਅਪਡੇਟ ਹੋਵੇ ਤੇ ਤੁਸੀਂ ਫੁੱਲੀ ਇਹਦੇ ਉੱਤੇ ਡਿਪੈਂਡੈਂਟ ਹੋ ਸਕੋ।
1: ਜੀ, ਇਹ ਵੀ ਇੱਕ ਪੁਆਇੰਟ ਆ। ਤੇ ਜਿੱਦਾਂ ਉਹ ਕਹਿੰਦੇ ਵੀ ਜੇ ਕੈਮਰਾ ਬਲੌਕ ਹੋ ਜਾਵੇ ਜਾਂ ਸੈਂਸਰ ਫੇਲ ਹੋ ਜਾਵੇ ਤਾਂ ਉੱਥੇ ਵੀ ਤੁਹਾਡੇ ਲਈ ਉਦੋਂ ਮਤਲਬ ਜੇ ਆਪਾਂ ਕਹਿੰਦੇ ਵੀ ਹਿਊਮਨ ਐਰਰ ਆ ਤਾਂ ਇਹ ਉਸ ਤੋਂ ਵੀ ਜ਼ਿਆਦਾ ਵੱਡੀ ਸਮੱਸਿਆ ਦਾ ਕਾਰਨ ਬਣ ਸਕਦਾ।
0: ਹਾਂ, ਕਿਉਂਕਿ ਕਹਿੰਦੇ ਕਿ ਜਿਹੜੀਆਂ ਮਤਲਬ ਅਨਯੂਜੁਅਲ ਸਿਚੁਏਸ਼ਨਸ ਨੇ ਜਾਂ ਕੋਈ ਚੈਲੰਜ ਆ ਕਹਿੰਦੇ ਕਿ ਉਹ ਮਸ਼ੀਨ ਨੇ ਡਿਟੈਕਟ ਨਹੀਂ ਕਰਨਾ ਤੇ ਉੱਥੇ ਫਿਰ ਇਹ ਜਿਹੜਾ ਵੱਡਾ ਇੱਕ ਸੇਫਟੀ ਦਾ ਕਾਰਨ ਬਣੂਗਾ।
1: ਜੀ,
0: ਤੇ ਦੂਸਰਾ ਜਿਸ ਤਰ੍ਹਾਂ ਕਿ ਟੈਕਨੋਲੋਜੀ ਫੇਲੀਅਰ, ਹੈ ਨਾ, ਕਦੀ ਵੀ ਹੋ ਸਕਦਾ ਹੈ ਟੈਕਨੋਲੋਜੀ ਫੇਲੀਅਰ। ਅਸੀਂ ਲੈਪਟੋਪ ਚਲਾਉਂਦੇ ਹਾਂ, ਫੋਨਸ ਚਲਾਉਂਦੇ ਹਾਂ, ਹੋਰ ਮਤਲਬ ਕਿ ਹੁਣ ਸਾਡੀ ਮਤਲਬ ਮੈਨੂੰ ਲੱਗਦਾ ਹੁੰਦਾ ਕਿ 75-85% ਸਾਡੀ ਜਿਹੜੀ ਲਾਈਫ ਆ ਉਹ ਹੁਣ ਟੈਕਨੋਲੋਜੀ ਦੇ ਉੱਪਰ ਡਿਪੈਂਡੈਂਟ ਆ ਤੇ ਉਹਦੇ ਵਿੱਚ ਅਸੀਂ ਰੋਜ਼ ਕੋਈ ਨਾ ਕੋਈ ਫੇਲੀਅਰ ਜਿਹੜਾ ਆ ਉਹ ਅਸੀਂ ਫੇਸ ਕਰਦੇ ਹਾਂ। ਤੇ ਇਹਦੇ ਵਿੱਚ ਕਾਰ ਦੇ ਵਿੱਚ ਤੇ ਮਤਲਬ ਕਿ ਤੁਸੀਂ ਸਪੋਜ਼ ਕਰੋ ਕਿ 100 ਦੀ ਸਪੀਡ ਤੇ ਜਾ ਰਹੇ ਹੋ
1: ਜੀ
0: ਤੇ ਕੋਈ ਟੈਕਨੋਲੋਜੀ ਫੇਲੀਅਰ ਹੋ ਗਿਆ
1: ਜੀ
0: ਤੇ ਫਿਰ ਤੁਹਾਡੀ ਲਾਈਫ ਖਤਰੇ ਚ।
1: ਤੇ ਅਗਲਾ ਹੋਰ ਡਰੋਬੈਕ ਇਹਦਾ ਕਿ ਸਾਈਬਰ ਸਿਕਿਉਰਿਟੀ ਵੀ ਸਭ ਤੋਂ ਜਿਹੜਾ ਵੱਡਾ ਕੰਸਰਨ ਆ ਵੀ ਜੇ ਤੁਹਾਡੀ ਕਾਰ ਨੂੰ ਜਾਂ ਤੁਹਾਡੇ ਸਿਸਟਮ ਨੂੰ ਕਿਸੇ ਨੇ ਹੈਕ ਕਰ ਲਿਆ ਤਾਂ ਵੀ ਸਾਰੀ ਸਟੀਅਰਿੰਗ, ਸਾਰੀ ਡਰਾਈਵਿੰਗ, ਸਾਰੀ ਬ੍ਰੇਕਿੰਗ ਅਗਲੇ ਦੇ ਹੱਥ ਚੱਲ ਜੂਗੀ ਤਾਂ ਮਤਲਬ ਤੁਹਾਡੀ ਜਾਨ ਤਲੀ ਤੇ ਆ।
0: ਓਕੇ, ਇਹ ਵੀ ਹੋ ਸਕਦਾ ਹੈ।
1: ਜਿੱਦਾਂ ਸਾਡੇ ਸਿਸਟਮਸ ਹੈਕ ਹੁੰਦੇ ਨੇ ਤਾਂ ਇਹ ਓਬਵੀਅਸ ਆ ਵੀ ਜਦੋਂ ਜਦੋਂ ਟੈਕਨੋਲੋਜੀ ਵੱਧਦੀ ਆ ਤਾਂ ਜਿਵੇਂ ਕਹਿੰਦੇ ਨੇ ਵੀ ਚੰਗੇ ਲੋਕ ਵੱਧਦੇ ਨੇ ਤਾਂ ਮਾੜੇ ਵੀ ਨਾਲ ਦੀ ਨਾਲ ਵੱਧਦੇ ਹੀ ਜਾਂਦੇ ਨੇ। ਜਿਹੜੇ ਸ਼ੈਤਾਨੀ ਲੋਕ ਹੁੰਦੇ ਨੇ ਉਹਨਾਂ ਨੇ ਆਪਣੇ ਵੀ ਰਾਹ ਲੱਭਣੇ ਹੁੰਦੇ ਨੇ ਤਾਂ ਵੀ ਫਿਰ ਉਹ ਇਸ ਤਰੀਕੇ ਨਾਲ ਇੰਟੈਲੀਜੈਂਸੀ ਨੂੰ ਯੂਜ਼ ਕਰਕੇ ਮਤਲਬ ਉਹਨੂੰ ਹੈਕ ਵੀ ਕਰ ਸਕਦੇ ਉਹਦੇ ਸਿਸਟਮ ਨੂੰ।
0: ਤੇ ਇਹ ਵੀ ਹੋ ਸਕਦਾ ਵੀ ਤੁਸੀਂ ਉਹਨੂੰ ਕਿਹਾ ਵੀ ਮੈਂ ਜਾਣਾ ਹੈ ਮੈਲਬਨ ਸਿਟੀ ਹੈ ਤੇ ਉਹਨੇ ਕਿਸੇ ਨੇ ਹੈਕ ਕਰਕੇ ਤੇ ਉੱਥੇ ਪਾਤਾ ਜਿਲੋਂਗ ਦਾ ਇਸ ਤਰ੍ਹਾਂ ਨਹੀਂ ਮੈਨੂੰ ਲੱਗਦਾ ਕਿ ਉਹਦੇ ਵਿੱਚ ਇਸ ਤਰ੍ਹਾਂ ਹੋਏਗਾ ਕਿ ਤੁਸੀਂ ਉਹਨੂੰ ਥੋੜਾ ਜਿਹਾ ਮਤਲਬ ਕਿ ਮੈਨੁਅਲੀ ਕਰ ਸਕਦੇ ਹੋਗੇ
1: ਇਹ ਕਹਿ ਸਕਦੇ ਹਾਂ ਵੀ ਡਰਾਈਵਰਲੈਸ ਪਲੱਸ ਆਟੋਮੈਟਿਕ ਜਾਂ ਮੈਨੂਅਲ ਦੀ ਚੋਇਸ ਹੋਵੇ ਉਹਦੇ ਵਿੱਚ ਇਨਸਟੈਡ ਕਿ ਉਹ ਕੰਪਲੀਟਲੀ ਡਰਾਈਵਰਲੈਸ ਹੀ
0: ਬਿਲਕੁਲ ਹਾਂ ਤੇ ਜਿਹੜਾ ਇੱਕ ਖਾਸ ਜਿਹੜਾ ਕੰਸਰਨ ਹੈਗਾ ਆ ਉਹ ਹੈਗਾ ਜੋਬਸ
1: ਜੀ
0: ਹਾਂਜੀ ਕਿ ਕਹਿੰਦੇ ਕਿ ਜੇ ਫਿਊਚਰ ਵਿੱਚ ਟਰੱਕਸ ਟੈਕਸੀਸ ਅਤੇ ਜਿਹੜੀਆਂ ਡਿਲੀਵਰੀ ਵੈਨਸ ਨੇ ਵੀ ਜੇ ਉਹ ਵੀ ਡਰਾਈਵਰਲੈਸ ਹੋ ਗਈਆਂ
1: ਜੀ
0: ਤੇ ਫਿਰ ਇਹ ਜੋਬਾਂ ਦਾ ਕੀ ਹੋਏਗਾ
1: ਜੀ ਐਗਜੈਕਟਲੀ ਜਿੱਦਾਂ ਆਪਾਂ ਪਹਿਲਾਂ ਵੀ ਇਹ ਗੱਲ ਡਿਸਕਸ ਕੀਤੀ ਸੀ ਵੀ ਫਿਰ ਜਿੰਨੇ ਵਿਹਲੇ ਲੋਕ ਓਨੇ ਹੀ ਉਹਨਾਂ ਦੇ ਦਿਮਾਗ ਇੱਧਰ ਉੱਧਰ ਚੱਲਣਗੇ ਵੀ ਜਿੱਦਾਂ ਹੁਣ ਬਹੁਤ ਸਾਰੀ ਜਿਹੜੀ ਮਤਲਬ ਸਾਡੇ ਜਿਹੜੇ ਕੰਮ ਨੇ ਉਹ ਟਰਾਂਸਪੋਰਟੇਸ਼ਨ 'ਤੇ ਬੇਸਡ ਨੇ ਬਹੁਤ ਲੋਕਾਂ ਦਾ ਜਿਹੜਾ ਉਹ ਕਿੱਤਾ ਆ ਉਹ ਟਰਾਂਸਪੋਰਟੇਸ਼ਨ ਆ ਓਬਵੀਅਸ ਅਜੇ ਉਸ ਡਰਾਈਵਰਲੈਸ ਆਉਂਦੀਆਂ ਨੇ ਤਾਂ ਵੀ ਜਿਹੜੇ ਟਰੱਕ ਡਰਾਈਵਰ ਨੇ ਊਬਰ ਕਰਦੇ ਨੇ ਜਿਨ੍ਹਾਂ ਦੇ ਘਰ ਉਹਨਾਂ ਚੀਜ਼ਾਂ ਤੋਂ ਚੱਲਦੇ ਨੇ ਉਹ ਕਿੱਥੋਂ ਪੂਰੇ ਪੈਣਗੇ
0: ਬਿਲਕੁਲ ਕਹਿੰਦੇ ਕਿ ਆਸਟ੍ਰੇਲੀਆ ਦੇ ਵਿੱਚ ਆਲਰੇਡੀ ਇਹਨੂੰ ਲੈ ਕੇ ਅਤੇ ਪੋਲਿੰਗ ਹੋਈ ਆ ਅਤੇ ਉਹਦੇ ਵਿੱਚ ਇਹ ਵੇਖਿਆ ਗਿਆ ਕਿ ਜਿਹੜੇ ਆਸਟ੍ਰੇਲੀਅਨ ਡਰਾਈਵਰਲੈਸ ਟਰੱਕਸ ਅਤੇ ਟੈਕਸੀਸ ਦੇ ਨਾਲ ਅਨਕੰਫਰਟੇਬਲ ਫੀਲ ਕਰ ਰਹੇ ਨੇ
1: ਅਤੇ
0: ਜੋਬਸ ਜਿਹੜੀਆਂ ਜੋਬ ਲੋਸਿਸ ਉਹਨਾਂ ਬਾਰੇ ਉਹਨਾਂ ਦਾ ਵੱਡਾ ਕੰਸਰਨ ਆ ਕਿ ਫਿਰ ਸਾਡਾ ਕੀ ਬਣੇਗਾ
1: ਜਿੱਦਾਂ ਵੈਸੇ ਵੀ ਕਹਿੰਦੇ ਕਿ ਇਹ ਜਿਹੜੀਆਂ ਡਰਾਈਵਰਲੈਸ ਕਾਰਡਸ ਨੇ ਇਹ ਬਹੁਤ ਐਕਸਪੈਂਸਿਵ ਨੇ
0: ਹਾਂ
1: ਇਨੀਸ਼ੀਅਲੀ ਜਦੋਂ ਕੋਈ ਵੀ ਮਾਰਕੀਟ 'ਚ ਨਵੀਂ ਚੀਜ਼ ਆਉਂਦੀ ਆ
0: ਬਿਲਕੁਲ
1: ਤਾਂ ਉਹ ਉਹਦੇ ਲਈ ਸਾਡਾ ਕੰਸਰਨ ਵੀ ਹੁੰਦਾ ਸਾਡੇ ਅੰਦਰ ਉਹਨੂੰ ਅਸੈਪਟ ਕਰਨ ਦਾ ਡਰ ਵੀ ਹੁੰਦਾ ਆ ਅਤੇ ਉਹ ਐਕਸਪੈਂਸਿਵ ਹੁੰਦੀ ਹੁੰਦੀ ਆ ਫਿਰ ਉਸ ਤੋਂ ਬਾਅਦ ਉਹਦੇ ਨਾਲ ਲੱਗਦੇ ਆਲਟਰਨੇਟਿਵ ਆਉਣ ਲੱਗ ਜਾਂਦੇ ਨੇ ਫਿਰ ਜਿਹੜੇ ਹਰ ਕੋਈ ਅਫੋਰਡ ਕਰ ਸਕਦਾ ਹੁੰਦਾ
0: ਹਾਂ ਬਿਲਕੁਲ ਅਤੇ ਆਪਣੇ ਨਾ ਡੋਰ 'ਤੇ ਕੋਈ ਆਇਆ ਜੇ ਤੁਸੀਂ ਇੱਕ ਮਿੰਟ ਡੋਰ ਵੀ ਖੋਲ ਦਿਓ ਅਤੇ ਅਸੀਂ ਆਪਣੇ ਵਿਜ਼ਟਰਸ ਨੂੰ ਵੀ ਅਟੈਂਡ ਕਰ ਲਈਏ ਨਾਲ ਦੀ ਨਾਲ ਅਤੇ ਜਿਨ੍ਹਾਂ ਨੇ ਸਾਨੂੰ ਜੁਆਇਨ ਕੀਤਾ ਹੋਇਆ ਤੁਸੀਂ ਕਰ ਸਕਦੇ ਹੋ ਕਮੈਂਟ ਕਿ ਤੁਸੀਂ ਕੀ ਸੋਚਦੇ ਹੋ ਕਿ ਤੁਸੀਂ ਆਟੋਮੈਟਿਕ ਕਾਰ 'ਚ ਬੈਠੋਗੇ ਆਟੋਮੈਟਿਕ ਕਾਰ ਚਲਾਓਗੇ ਜਾਂ ਆਪਣੀ ਫੈਮਿਲੀ ਨੂੰ ਤੁਸੀਂ ਟਰੱਸਟ ਕਰਕੇ ਅਤੇ ਇਸ ਕਾਰ ਦੇ ਵਿੱਚ ਕਿਤੇ ਭੇਜ ਸਕਦੇ ਹੋ ਜੇ ਇਸ ਤਰ੍ਹਾਂ ਦਾ ਹੋਵੇ ਤਾਂ ਬਹੁਤ ਸੌਖਾ ਵੈਸੇ ਹੋ ਜਾਏਗਾ ਕਿ ਤੁਸੀਂ ਬੱਚਿਆਂ ਨੂੰ ਜਿਹੜਾ ਸਕੂਲ ਡਰੋਪ ਕਰਨਾ ਕਿ ਹੋਇਆ ਨਾ ਹੁਣ ਕਈ ਲੋਕ ਆਪਣੀਆਂ ਜੋਬਸ ਇਸ ਕਰਕੇ ਉਹਨਾਂ ਨੂੰ ਮੈਨੇਜ ਕਰਨਾ ਪੈਂਦਾ ਆ ਕੋਈ ਦੂਸਰੀ ਜੋਬ ਉਹ ਕਹਿੰਦੇ ਕਿ ਅਸੀਂ ਆਪਣੇ ਬੱਚਿਆਂ ਨੂੰ ਸਕੂਲ ਡਰੋਪ ਕਰਨਾ ਹੁੰਦਾ ਪਿਕਅਪ ਕਰਨਾ ਹੁੰਦਾ ਸਾਨੂੰ ਟਾਈਮ ਜਿਹੜਾ ਉਹ ਸੂਟ ਨਹੀਂ ਕਰਦਾ ਅਤੇ ਬੱਚਿਆਂ ਨੂੰ ਅਸੀਂ ਸਕੂਲ ਉਹਦੇ ਵਿੱਚ ਭੇਜ ਦਿਆਂਗੇ
1: ਜੀ
0: ਹੈ ਨਾ ਅਤੇ ਕੀ ਤੁਸੀਂ ਟਰੱਸਟ ਕਰਦੇ ਹੋ ਕਿ ਤੁਸੀਂ ਆਪਣੇ ਬੱਚਿਆਂ ਨੂੰ ਡਰਾਈਵਰਲੈਸ ਕਾਰ ਦੇ ਵਿੱਚ ਭੇਜ ਦਿਓਗੇ
1: ਜੀ ਅਤੇ ਇੱਕ ਗੱਲ ਹੋਰ ਇਹਦੀ ਆ ਕਿ ਇਹਦੀਆਂ ਲੀਗਲ ਰਿਸਪੋਂਸੀਬਿਲਿਟੀ ਕੌਣ ਲਊਗਾ ਜੇ ਸਪੋਜ਼ ਕਾਰ ਦਾ ਐਕਸੀਡੈਂਟ ਹੋ ਗਿਆ ਤਾਂ ਜਿੱਦਾਂ ਹੁਣ ਤਾਂ ਅਸੀਂ ਇੱਕ ਦੂਜੇ ਹਿਊਮਨ ਨੂੰ ਬਲੇਮ ਕਰ ਦਿੰਦੇ ਹਾਂ ਵੀ ਤੇਰੀ ਗਲਤੀ ਸੀ ਤੂੰ ਆਏਗੀ ਤਾਂ ਫਿਰ ਉੱਥੇ ਅਸੀਂ ਕਿਹਨੂੰ ਬਲੇਮ ਕਰਾਂਗੇ
0: ਬਿਲਕੁਲ ਅਤੇ ਸਾਡੇ ਨਾਲ ਇੱਥੇ ਜੀ ਜੱਸੂ ਯੂਨੀਕ ਕਲੈਕਸ਼ਨ ਤੋਂ ਉਹਨਾਂ ਨੇ ਜੁਆਇਨ ਕੀਤਾ ਹੋਇਆ ਉਹ ਕਹਿੰਦੇ ਦੀ ਵਿਦ ਡਰਾਈਵਰ ਅਸੀਂ ਸੇਫ ਨਹੀਂ ਹੋਣਾ ਵਿਦਆਊਟ ਵੀ ਕਾਂਟ ਟਰੱਸਟ ਹਾਂਜੀ ਇਹੀ ਆਪਾਂ ਗੱਲ ਕਰ ਰਹੇ ਹਾਂ ਤੁਸੀਂ ਵੀ ਜਿਨ੍ਹਾਂ ਨੇ ਹੋਰਾਂ ਨੇ ਵੀ ਜੁਆਇਨ ਕੀਤਾ ਹੋਇਆ ਪਲੀਜ਼ ਤੁਸੀਂ ਵੀ ਕਮੈਂਟ ਕਰਕੇ ਦੱਸੋ ਕਿ ਕੀ ਤੁਸੀਂ ਡਰਾਈਵਰਲੈਸ ਕਾਰ 'ਤੇ ਟਰੱਸਟ ਕਰੋਗੇ ਜਾਂ ਨਹੀਂ ਕਰੋਗੇ ਹੈ ਨਾ ਅਤੇ ਜਿਹੜਾ ਖਾਸ ਤੌਰ 'ਤੇ ਅਸੀਂ ਤੈਨੂੰ ਜੋਬ ਦੀ ਗੱਲ ਕਰ ਰਹੇ ਸੀਗੇ
1: ਅਤੇ
0: ਕਹਿੰਦੇ ਕਿ ਚੌਥਾ ਜਿਹੜਾ ਕੰਸਰਨ ਹੈ ਉਹ ਹੈਗਾ ਕਿ ਟਰੱਸਟ ਅੱਗੇ ਵੀ ਆਪਾਂ ਇਹੀ ਗੱਲ ਕੀਤੀ ਹੈ ਕਿ ਡਰਾਈਵਰਲੈਸ ਕਾਰ ਵਿੱਚ ਬਿਠਾ ਕੇ ਕੰਫਰਟੇਬਲ ਫੀਲ ਕਰਾਂਗੇ ਜਾਂ ਨਹੀਂ ਕਰਾਂਗੇ ਅਤੇ ਤੁਸੀਂ ਕਿਹਾ ਵੀ ਅਗਲੇ ਹੈਕ ਹੀ ਕਰ ਲੈਣਗੇ ਹੈ ਨਾ ਹੁਣ ਜੇ ਤੁਸੀਂ ਆਪਣੇ ਬੱਚੇ ਨੂੰ ਸਕੂਲ ਭੇਜ ਰਹੇ ਹੋ ਤਾਂ ਕਿਸੇ ਨੇ ਹੈਕ ਕਰ ਲਿਆ ਤਾਂ ਪਤਾ ਨਹੀਂ ਬੱਚਾ ਕਿੱਥੇ ਤਾਂ ਕਿੱਥੇ ਪਹੁੰਚ ਜਾਣਾ ਹੈ ਨਾ ਅਤੇ ਡਾਟਾ ਪ੍ਰਾਈਵੇਸੀ ਵੀ ਕਹਿੰਦੇ ਆ ਕਿ ਡਰਾਈਵਰਲੈਸ ਕਾਰਸ ਵਿੱਚ ਸੇਮ ਥਿੰਗ ਹੈ ਨਾ ਕਿ ਮੈਪਸ ਕੈਮਰਾਸ ਅਤੇ ਸੈਂਸਰ ਰਾਹੀਂ ਬਹੁਤ ਡਾਟਾ ਜਿਹੜਾ ਉਹ ਕਲੈਕਟ ਕਰ ਸਕਦੀਆਂ ਨੇ ਤੁਸੀਂ ਕਿੱਥੇ ਜਾ ਰਹੇ ਹੋ ਕਿੰਨੇ ਵਜੇ ਜਾਂਦੇ ਹੋ ਅਤੇ ਕਿਹੜੇ ਰੂਟ 'ਤੇ ਤੁਸੀਂ ਜਾਂਦੇ ਹੋ ਇਹ ਸਾਰਾ ਜਿਹੜਾ ਡਾਟਾ ਪ੍ਰਾਈਵੇਸੀ ਅਤੇ ਸਿਕਿਉਰਿਟੀ ਵੀ ਬਹੁਤ ਜ਼ਿਆਦਾ ਜ਼ਰੂਰੀ ਆ ਕਿ ਕਈ ਲੋਕ ਇਹ ਚੀਜ਼ਾਂ ਜਿਹੜੀਆਂ ਉਹ ਪ੍ਰਾਈਵੇਟ ਰੱਖਣਾ ਚਾਹੁੰਦੇ ਆ ਬਟ ਇਹਦੇ ਰਾਹੀਂ ਤੁਹਾਡਾ ਸਭ ਕੁਛ ਜਿਹੜਾ ਆ ਉਹ ਰਿਕਾਰਡ ਹੋਏਗਾ ਕਿ ਤੁਸੀਂ ਕੀ ਕਰ ਰਹੇ ਹੋ ਅਤੇ ਕਿਸੇ ਵੀ ਕੰਪਨੀ ਨੂੰ ਅਗਲੇ ਜਿਹੜਾ ਡਾਟਾ ਹੈ ਉਹ ਸੈਲ ਕਰ ਸਕਦੇ ਆ
1: ਜਿੱਦਾਂ ਜਿੱਦਾਂ ਸਾਡੀ ਲਾਈਫ 'ਚ ਬਾਕੀ ਜਿਹੜੀਆਂ ਐਮਰਜੈਂਸੀ ਸਿਚੁਏਸ਼ਨਸ ਹੁੰਦੀਆਂ ਸਾਨੂੰ ਉਹ ਨਹੀਂ ਨਾ ਪਤਾ ਮੈਮ ਕਿਵੇਂ ਦੀਆਂ ਆ ਜਾਂਦੀਆਂ ਨੇ ਤਾਂ ਉਹ ਕਾਰ ਨੂੰ ਉਹ ਐਮਰਜੈਂਸੀ ਹਰ ਇੱਕ ਟਰਾਇਲ 'ਚੋਂ ਗੋ ਥਰੂ ਹੋ ਕੇ ਫਿਰ ਹੀ ਤੁਸੀਂ ਉਹਨੂੰ ਰੋਡ 'ਤੇ ਲੈ ਕੇ ਆ ਸਕਦੇ ਹੋ
0: ਬਿਲਕੁਲ
1: ਇੱਦਾਂ ਤਾਂ ਪੋਸੀਬਲ ਵੀ ਨਹੀਂ ਹੈਗਾ ਕਿ ਤੁਸੀਂ ਸਿੱਧੀਆਂ ਡਰਾਈਵਰਲੈਸ ਕਾਰਸ ਰੋਡ 'ਤੇ ਲਿਆਓ ਅਤੇ ਤੁਹਾਨੂੰ ਪਤਾ ਵੀ ਨਹੀਂ ਕਿ ਕਾਰ ਦੇ ਕੀ ਰਿਐਕਸ਼ਨ ਹੋਣੇ ਨੇ, ਕਈ ਵਾਰ ਸਿਸਟਮ ਦੇ ਵਿੱਚ ਕੀ ਇਸ਼ੂ ਆ ਜਾਂਦਾ ਹੈ, ਨਿੱਕੀਆਂ ਨਿੱਕੀਆਂ ਟੈਕਨੀਕਲ ਜਦੋਂ ਇਸ਼ੂ ਆਉਂਦੇ ਨੇ ਤਾਂ ਸਾਨੂੰ ਉਹਨਾਂ ਦੀਆਂ ਬਹੁਤ ਵੱਡੀਆਂ ਪ੍ਰੋਬਲਮਸ ਵੀ ਫੇਸ ਕਰਨੀਆਂ ਪੈਂਦੀਆਂ ਨੇ। ਜਿੱਥੇ ਸਾਨੂੰ ਟੈਕਨੋਲੋਜੀ ਬਹੁਤ ਸਹੂਲਤਾਂ ਦਿੰਦੀ ਹੈ, ਉੱਥੇ ਟੈਕਨੋਲੋਜੀ ਦੇ ਕਿਤੇ ਨਾ ਕਿਤੇ ਸਾਨੂੰ ਡਰੋਬੈਕਸ ਜਾਂ ਸਾਨੂੰ ਭੁਗਤਾਨ ਵੀ ਵੱਡੇ ਵੱਡੇ ਕਰਨੇ ਪੈਂਦੇ ਨੇ।
0: ਹਾਂਜੀ, ਅਤੇ ਆਪਾਂ ਸੁਣ ਲੈਂਦੇ ਹਾਂ ਇੱਕ ਗੀਤ, ਅਤੇ ਗੀਤ ਤੋਂ ਬਾਅਦ ਆ ਕੇ ਫਿਰ ਗੱਲਬਾਤ ਜਿਹੜੀ ਆਪਣੀ ਇਸੇ ਤਰ੍ਹਾਂ ਅਸੀਂ ਜਾਰੀ ਰੱਖਾਂਗੇ। ਤੁਸੀਂ ਸੁਣ ਰਹੇ ਹੋ ਸਾਂਝੀਵਾਲ ਰੇਡੀਓ ਦਾ ਪ੍ਰੋਗਰਾਮ ਸਤਿ ਸ਼੍ਰੀ ਅਕਾਲ ਮੈਲਬਰਨ।

0: ਕਿਹੜੀ ਦੁਚਿੱਤੀ ਚ ਹਰਨੇਕ ਸਿਆ?
1: ਕੀ ਬੰਦੇ ਨੂੰ ਬੰਦਿਆਂ ਦੀ ਜਾਨ ਲੈਣ ਦਾ ਹੁਕਮ ਹੈ?
0: ਹੁਕਮ ਤਾਂ ਨਹੀਂ ਹੈ, ਜਿਹੋ ਜਿਹਾ ਕਰਮ ਕਰੇਗਾ ਉਹੋ ਜਿਹਾ ਫਲ ਪਾਏਗਾ ਹਰਨੇਕ ਸਿਆ।
1: ਮੈਨੂੰ ਲੱਗਦਾ ਕਿ ਮੇਰੇ ਤੋਂ ਹੁਣ ਇੰਨੇ ਪਾਪ ਹੋ ਜਾਣੇ ਨੇ ਕਿ ਸ਼ਾਇਦ ਮੈਂ ਇੱਥੇ ਕਦੇ ਹੁਣ ਰੂਬਰੂ ਨਾ ਹੋ ਸਕਾਂ।
0: ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ।

17 जुलाई 2026 ਨੂੰ ਸਿਨੇਮਾਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ ਮੂਵੀ ਦਸਤਾਰ। ਅਮਰ ਹੁੰਦਲ ਦੁਆਰਾ ਨਿਰਦੇਸ਼ਿਤ ਇਸ ਫਿਲਮ ਵਿੱਚ ਤਰਸੇਮ ਜੱਸੜ ਅਤੇ ਗੀਤ ਗੁਰਾਇਆ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ। ਇਹ ਕਹਾਣੀ 1980 ਦੇ ਦਹਾਕਿਆਂ ਦੇ ਬ੍ਰਿਟੇਨ 'ਤੇ ਆਧਾਰਿਤ ਹੈ। ਫਿਲਮ ਵਿੱਚ ਹਰਨੇਕ ਨਾਮ ਦੇ ਇੱਕ ਸਿੱਖ ਪ੍ਰਵਾਸੀ ਦੀ ਕਹਾਣੀ ਦਿਖਾਈ ਗਈ ਹੈ ਜੋ ਇੱਕ ਨਸਲੀ ਹਮਲੇ ਵਿੱਚ ਆਪਣੇ ਨਜ਼ਦੀਕੀਆਂ ਨੂੰ ਖੋ ਦਿੰਦਾ ਹੈ। ਇਸ ਵੱਡੇ ਦੁੱਖ ਤੋਂ ਬਾਅਦ ਉਹ ਆਪਣੀ ਹਿੰਮਤ ਨਹੀਂ ਹਾਰਦਾ, ਸਗੋਂ ਆਪਣੇ ਦਰਦ ਨੂੰ ਤਾਕਤ ਵਿੱਚ ਬਦਲਦਾ ਹੈ। ਇਹ ਫਿਲਮ ਆਸਥਾ, ਸਵੈ ਮਾਣ ਅਤੇ ਪਛਾਣ ਦੀ ਇੱਕ ਭਾਵੁਕ ਅਤੇ ਐਕਸ਼ਨ ਨਾਲ ਭਰਪੂਰ ਯਾਤਰਾ ਹੈ ਜੋ ਦਿਖਾਉਂਦੀ ਹੈ ਕਿ ਕਿਵੇਂ ਇੱਕ ਵਿਅਕਤੀ ਦੀ ਦਸਤਾਰ ਪੂਰੇ ਭਾਈਚਾਰੇ ਲਈ ਉਮੀਦ ਦਾ ਪ੍ਰਤੀਕ ਬਣਦੀ ਹੈ। ਅਤੇ ਫਿਲਮ ਵਿੱਚ ਮੁੱਖ ਕਲਾਕਾਰ ਨੇ ਤਰਸੇਮ ਜੱਸੜ, ਗੀਤ ਗੁਰਾਇਆ ਅਤੇ ਯੋਗਰਾਜ ਸਿੰਘ, ਅਤੇ ਕਹਾਣੀ ਲਿਖੀ ਹੈ ਜਤਿੰਦਰ ਲਾਲ, ਧੀਰਜ, ਕੇਦਾਰਨਾਥ ਰਤਨ ਅਤੇ ਮਨੀਲਾ ਰਤਨ ਨੇ। 17 ਜੁਲਾਈ 2026 ਨੂੰ ਰਿਲੀਜ਼ ਹੋਣ ਜਾ ਰਹੀ ਹੈ ਇਹ ਮੂਵੀ। ਜੇ ਤੁਸੀਂ ਵੀ ਆਪਣੀ ਹਿਸਟਰੀ 'ਚ, ਆਪਣੇ ਕਲਚਰ 'ਚ ਬਿਲੀਵ ਕਰਦੇ ਹੋ ਅਤੇ ਉਹਨੂੰ ਮੰਨਦੇ ਹੋ ਤਾਂ ਇਹ 17 ਜੁਲਾਈ 2026 ਨੂੰ ਮੂਵੀ ਜ਼ਰੂਰ ਦੇਖਣ ਜਾਇਓ, ਤਰਸੇਮ ਜੱਸੜ ਉਹਨਾਂ ਦੀ।

0: ਵੈਰਤਮੰਦ ਕੋਲ ਦੋ ਹੀ ਚੀਜ਼ਾਂ ਹੁੰਦੀਆਂ ਨੇ, ਇੱਕ ਸਰਪੰਚ। ਵੈਰਤਮੰਦ ਕੋਲ ਦੋ ਹੀ ਚੀਜ਼ਾਂ ਹੁੰਦੀਆਂ ਨੇ, ਇੱਕ ਸ਼ਾਂਤੀ ਤੇ ਦੂਜਾ ਯੁੱਧ। ਵਾਈਟ ਹਿਲ ਸਟੂਡੀਓਜ਼ ਲੈ ਕੇ ਆ ਰਹੇ ਨੇ ਪੰਜਾਬ ਦਾ ਐਕਸ਼ਨ ਹੀਰੋ, ਦੇਖ ਰੋ ਇਨ ਐਂਡ ਐਜ਼ ਸਰਪੰਚ।
1: ਸਰਪੰਚ ਸਿਰਫ ਤੇ ਸਿਰਫ ਪਿੰਡ ਦਾ ਹੋਣਾ ਚਾਹੀਦਾ, ਕਿਸੇ ਰਾਜਨੀਤਿਕ ਪਾਰਟੀ ਦਾ ਨਹੀਂ।
0: ਸਰਪੰਚ ਅਡੀਸ਼ਨਲੀ ਸਟਾਰਿੰਗ ਜੈਸਮੀਨ ਬਾਜਵਾ, ਗੁਰਬਾਜ ਸਿੰਘ ਐਂਡ ਸਰਬਜੀਤ ਚੀਮਾ। ਦੇਖੋ ਸਰਪੰਚ 10 ਜੁਲਾਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਚ।
2: ਸਰਪੰਚ ਇੱਕ ਬਹੁਤ ਹੀ ਉਡੀਕੀ ਜਾਣ ਵਾਲੀ ਪੰਜਾਬੀ ਐਕਸ਼ਨ ਡਰਾਮਾ ਫਿਲਮ ਹੈ, ਜੋ 10 ਜੁਲਾਈ 2026 ਨੂੰ ਦੁਨੀਆ ਭਰ ਦੇ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ਵਿੱਚ ਮੁੱਖ ਭੂਮਿਕਾ ਵਿੱਚ ਪੰਜਾਬੀ ਸਿਨੇਮਾ ਦੇ ਮਸ਼ਹੂਰ ਐਕਸ਼ਨ ਸਟਾਰ ਦੇਵ ਖਰੌੜ ਤੇ ਜੈਸਮੀਨ ਬਾਜਵਾ ਨਜ਼ਰ ਆਉਣਗੇ। ਇਹ ਕਹਾਣੀ ਪਿੰਡ ਦੀ ਸਿਆਸਤ, ਭ੍ਰਿਸ਼ਟਾਚਾਰ ਅਤੇ ਸਵੈ ਮਾਣ ਦੇ ਦੁਆਲੇ ਘੁੰਮਦੀ ਹੈ। ਪਿਛਲੇ 20 ਸਾਲ ਤੋਂ ਪਿੰਡ ਉੱਤੇ ਇੱਕ ਅਜਿਹੇ ਗਰੁੱਪ ਦਾ ਰਾਜ ਹੈ ਜੋ ਪਿੰਡ ਦੇ ਵਿਕਾਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ ਤੇ ਗਲਤ ਕੰਮਾਂ ਵਿੱਚ ਲਪਟਾ ਰਿਹਾ ਹੈ। ਦੋ ਭਰਾਵਾਂ ਫਤਿਹ ਸਿੰਘ ਤੇ ਰਾਜਵੀਰ ਵਿੱਚੋਂ ਫਤਿਹ ਇਸ ਜ਼ੁਲਮ ਅਤੇ ਨਿਰਾਸ਼ਾ ਦੇ ਖਿਲਾਫ ਖੜਾ ਹੁੰਦਾ ਹੈ। ਉਹ ਪਿੰਡ ਦੇ ਸੁਧਾਰ ਲਈ ਸਰਪੰਚ ਦੀ ਚੋਣ ਲੜਨ ਦਾ ਫੈਸਲਾ ਕਰਦਾ ਹੈ। ਇਹ ਫਿਲਮ ਉਸ ਦੇ ਇਸ ਸਫ਼ਰ ਤੇ ਚੋਣਾਂ ਦੌਰਾਨ ਆਉਣ ਵਾਲੀਆਂ ਮੁਸ਼ਕਲਾਂ ਤੇ ਖਤਰਨਾਕ ਚੁਣੌਤੀਆਂ ਨੂੰ ਬਹੁਤ ਹੀ ਦਮਦਾਰ ਤਰੀਕੇ ਨਾਲ ਪੇਸ਼ ਕਰਦੀ ਹੈ। ਫਿਲਮ ਵਿੱਚ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ ਦੇਵ ਖਰੌੜ, ਜੈਸਮੀਨ ਬਾਜਵਾ, ਸਰਬਜੀਤ ਚੀਮਾ, ਗੁਰਬਾਜ ਸਿੰਘ, ਸਾਂਵੀ ਧੀਮਾਨ, ਦਕਸ਼ ਅਜੀਤ ਸਿੰਘ ਤੇ ਦੀਦਾਰ ਗਿੱਲ। ਮੂਵੀ ਨੂੰ ਡਾਇਰੈਕਟ ਕੀਤਾ ਹੈ ਮਨਦੀਪ ਬੈਨੀਪਾਲ ਨੇ ਤੇ ਕਹਾਣੀ ਲਿਖੀ ਹੈ ਦੇਵ ਖਰੌੜ ਤੇ ਰਾਣਾ ਰਣਬੀਰ ਸਿੰਘ ਉਹਨਾਂ ਨੇ। ਤਾਂ 10 ਜੁਲਾਈ 2026 ਨੂੰ ਜਾ ਕੇ ਮੂਵੀ ਜ਼ਰੂਰ ਦੇਖ ਕੇ ਆਇਓ ਸਰਪੰਚ।
0: ਵੈਰਤਮੰਦ ਕੋਲ ਦੋ ਹੀ ਚੀਜ਼ਾਂ ਹੁੰਦੀਆਂ ਨੇ, ਇੱਕ ਸ਼ਾਂਤੀ ਤੇ ਦੂਜਾ ਯੁੱਧ। ਵਾਈਟ ਹਿਲ ਸਟੂਡੀਓਜ਼ ਲੈ ਕੇ ਆ ਰਹੇ ਨੇ ਪੰਜਾਬ ਦਾ ਐਕਸ਼ਨ ਹੀਰੋ, ਦੇਖ ਰੋ ਇਨ ਐਂਡ ਐਜ਼ ਸਰਪੰਚ।
1: ਸਰਪੰਚ ਸਿਰਫ ਤੇ ਸਿਰਫ ਪਿੰਡ ਦਾ ਹੋਣਾ ਚਾਹੀਦਾ, ਕਿਸੇ ਰਾਜਨੀਤਿਕ ਪਾਰਟੀ ਦਾ ਨਹੀਂ।
0: ਸਰਪੰਚ ਅਡੀਸ਼ਨਲੀ ਸਟਾਰਿੰਗ ਜੈਸਮੀਨ ਬਾਜਵਾ, ਗੁਰਬਾਜ ਸਿੰਘ ਐਂਡ ਸਰਬਜੀਤ ਚੀਮਾ। ਦੇਖੋ ਸਰਪੰਚ 10 ਜੁਲਾਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਚ।

0: ਤੁਸੀਂ ਸੁਣ ਰਹੇ ਸੀ ਸਾਂਝੀ ਆਵਾਜ਼ ਰੇਡੀਓ ਦਾ ਪ੍ਰੋਗਰਾਮ ਸਤਿ ਸ਼੍ਰੀ ਅਕਾਲ ਮੈਲਬਨ, ਸ਼ਾਮਾ ਜੀ ਤੇ ਤਨੂੰ ਦੇ ਨਾਲ। ਸਟੂਡੀਓ ਵਿੱਚ ਸਮਾਂ ਹੋ ਗਿਆ 11:58, ਜੋ ਕਿ ਸਾਡਾ ਤੁਹਾਡੇ ਤੋਂ ਆਗਿਆ ਲੈਣ ਦਾ ਟਾਈਮ ਹੁੰਦਾ ਆ। ਅਸੀਂ ਅੱਜ ਦਾ ਪ੍ਰੋਗਰਾਮ ਬਹੁਤ ਇੰਜੋਏ ਕੀਤਾ ਤੇ ਉਮੀਦ ਕਰਦੇ ਹਾਂ ਕਿ ਤੁਹਾਨੂੰ ਵੀ ਓਨਾ ਹੀ ਵਧੀਆ ਲੱਗਿਆ ਹੋਵੇਗਾ। ਤੇ ਇਸ ਵਾਅਦੇ ਨਾਲ ਇਜਾਜ਼ਤ ਲੈਂਦੇ ਹਾਂ ਕਿ ਅਗਲੇ ਹਫ਼ਤੇ ਸੋਮਵਾਰ ਫੇਰ ਸਵੇਰੇ 10 to 12 ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਸਤਿ ਸ਼੍ਰੀ ਅਕਾਲ ਤੇ ਸੁਣਦੇ ਰਹੋ ਸਾਂਝੀ ਆਵਾਜ਼ ਰੇਡੀਓ ਦਾ ਪ੍ਰੋਗਰਾਮ ਸਤਿ ਸ਼੍ਰੀ ਅਕਾਲ ਮੈਲਬਨ।
1: ਹਾਂਜੀ, ਤੁਹਾਨੂੰ ਨੇ ਤੁਹਾਡੇ ਕੋਲੋਂ ਇਜਾਜ਼ਤ ਲੈ ਲਈ ਹੈ ਕਿ ਸੋਮਵਾਰ ਤੁਹਾਨੂੰ ਮਿਲਣਗੇ, ਬਟ ਮੈਂ ਤੁਹਾਨੂੰ ਮਿਲਾਂਗੀ ਵੀਰਵਾਰ ਸਵੇਰੇ 8 ਤੋਂ ਲੈ ਕੇ 10 ਤੱਕ, ਤੇ ਉਦੋਂ ਤੱਕ ਤੁਸੀਂ ਸੁਣਦੇ ਰਹੋ ਸਾਂਝੀ ਆਵਾਜ਼ ਰੇਡੀਓ, ਆਵਾਜ਼ ਦਿਲਾਂ ਦੀ। ਤੇ ਮੇਰੇ ਵੱਲੋਂ ਵੀ ਬਹੁਤ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ।